ਹਰ ਪਾਤਸ਼ਾਹ ਬੇਅੰਤ ਭਗਤ ਸੰਤ ਮਹਾਂਪੁਰਖਾਂ ਨੇ ਰੱਬ ਦੀ ਉਪਮਾ ਤੋਂ ਬੇਅੰਤਤਾ ਦੇ ਵਿੱਚ ਬਿਆਨ ਕੀਤਾ। ਗੁਰਕਲਗੀਧਰ ਗਰੀਬ ਨੂੰ ਅੱਜ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਮਹਾਰਾਜ, ਤੇਰੀ ਪ੍ਰਭਾ ਤੇ ਤੂੰ ਆਪ

ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਕੀਟ ਕੀੜਾ ਨਹੀਂ ਜਾ ਸਕਦਾ। ਕਲਗੀਧਰ ਪਾਤਸ਼ਾਹ ਨਿਮਰਤਾ ਸਹਿਤ ਫੁਰਮਾਨ ਕਰਦਿਆਂ ਕਹਿੰਦੇ, ਹੇ ਪ੍ਰਭੂ, ਹੇ ਮਾਲਕ, ਹੇ

ਪੰਛੀ ਦੀ ਨਿਆਈ ਹੈ। ਉਡਾਰੀ ਮਾਰਾਂ ਤੇ ਉਡਾਨ ਮੇਰੀ ਵੱਡੀ ਹੋ ਸਕਦੀ ਹੈ, ਪਰ ਤੇਰੇ ਆਕਾਸ਼ ਨਾਲੋਂ ਵੱਡੀ ਨਹੀਂ ਹੋ ਸਕਦੀ। ਪੰਛੀ ਆਕਾਸ਼ ਕਿਵੇਂ ਮਾਪ ਸਕਦਾ ਹੈ? ਹੇ ਪਰਮਾਤਮਾ, ਤੂੰ ਸਾਗਰ ਹੈ, ਮੈਂ ਮੱਛੀ ਹਾਂ, ਤੇਰਾ ਥਾਹ ਤੇਰਾ ਅੰਤ ਕਿਵੇਂ ਪਾ ਸਕਣਾ? ਨਾ ਤੇ ਤੇਰੀ ਗਹਿਰਾਈ, ਨਾ ਤੇਰਾ ਮਿਆਰ, ਨਾ ਤੇਰੇ ਕਿਨਾਰੇ, ਇਹਨਾਂ ਨੂੰ ਜਾਣ ਨਹੀਂ ਸਕਦਾ। ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗਾਉਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਸੇ ਮੈਂ ਚੇਤਨ ਆਵਨ ਸੇ ਤੁਧਨੋ ਗਾਵਨ ਜੋ ਤੁਦ ਭਾਵ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ

ਦੀ ਵਡਿਆਈ। ਜੋਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡਿੱਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਪੀਰਾ ਰਹਾਓ। ਸਭ ਸੁਰਤੀ ਮੈਂ ਸੁਰਤ ਕਮਾਈ, ਸਭ ਕੀਮਤ ਮੈਂ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕਿਆ ਵਡਿਆਈਆਂ। ਤੁਦ ਵਿਣ ਸਿੱਧੇ ਕਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿੰਪਲੀ ਭਰੇ ਤੇਰੇ ਭੰਡਾਰਾ। ਜੇ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸੱਚਾ ਨਾਓ। ਸੱਚੇ ਨਾਮ ਕੀ ਲਾਗੇ ਭੁੱਖ, ਪੁੱਤ ਭੁੱਖੇ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਏ, ਸੱਚਾ ਸਾਹਿਬ ਸੱਚੇ ਨਾਏ ਰਹਾਓ। ਸੱਚੇ ਨਾਮ ਕੀ ਤਿਲ ਵਡਿਆਈ, ਆ ਥੱਕੇ ਕੀਮਤ ਨਹੀਂ ਪਾਈ।

ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ ਅੰਗੀਕਾਰੋ ਕਰੇ ਬੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਸਾਰੇ

ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਜ ਦੂਤ ਵਸ ਕੀਤੇ ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ ਸੇ, ਨਾਮ ਵਰ ਕਹਿ ਲਾਗੇ ਕਹਿ ਨਾਨਕ।

ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਨਾਮ ਸ੍ਰੀ ਵਾਹਿਗੁਰੂ ਜੀ ਜੈਕਰ ਕੀਤੇ ਕਰਕੇ ਕਾਹੋ ਵਿਚਾਰੋ ਪਿੱਤਰ ਗਾਓ ਸੋਹਿਲਾ ਸਿਵਰੋ ਸਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀ ਅੜੇ ਸਮਾਲੀਆਂ ਨੂੰ ਵੇਖੇ ਦਾ ਦੇਵਣ ਹਾਰ ਫਿਰ ਦਾਨੇ ਕੀਮਤ ਨਾ ਪਵੇ ਸੱਸਾ ਤੇ ਸਹਮ ਸਮਾਰ ਸੰਮਤ ਸਾਹ ਲਿਖਿਆ ਮਿਲ ਕਰ ਪਾਓ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਹਿਬ ਤੋਂ ਮੇਲ ਕਰਤਾ ਰਿਹੋ ਪਹੁੰਚਿਆ ਸਦੜੇ ਨਿਤ ਪਵਨ ਸੱਜਣ ਹਾਰਾ ਸਿਮਰੀਏ ਨਾਨਕ ਤੇ ਦੇਹ ਪਵਨ ਹਰਾ ਦਾਸਾ ਮਹਲਾ ਪਹਿਲਾ ਏ ਕਰ ਕੇ ਗੁਰ ਸੇਖ ਦੇਖ ਗੁਰ ਗੋਰੇ ਕੋਰੇ ਸਮੇਤ ਬਾਬਾ ਜੈਕਰ ਕਰਕੇ ਕੀਰਤ ਹੋਏ ਸੋ ਕਰ ਰਾਤ ਵਡਾਈ ਸੋਏ ਰਹਾਓ ਵਿਸੇ ਚਸਿਆ ਕੜੀਆਂ ਪੈਰਾਂ ਇਸੀ ਵਾਰੀ ਮਾਹੋਆ ਤੂੰ ਦੇਖੋ ਰੁਕ ਨੇਕ ਨਾਨਕ ਕਰਤੇ ਕੇ ਕੇਤੇ ਪ੍ਰਾਰਥਨਾ ਸ੍ਰੀ ਮਹਿਲਾ ਪਹਿਲਾ ਗਗਨਮੈ ਤਾਲ ਰਲ ਚੰਦੀ ਸੁਬਨ ਤਾਰਕਾ ਮੰਡਲ ਜਨ ਕੀ ਤੂੰ ਮਨ ਲਾਨ ਲੋ ਪਾਉਣ ਚਵਰੋ ਕਰੇ ਸਗਲ ਗੁਣ ਹੈ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਾਉ ਖੰਨਾ ਤੇਰੀ ਆਰਤੀ ਅਨਹਤਾ ਸਭ ਦੇਵ ਜੰਤ ਤੇਰੀ ਰਾਓ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸੋ ਆਸੀ ਹੋਏ ਹਰ ਚਰਨ ਕਮਨ ਮੁਕਰੰਦ ਲੋਭ ਤੁਮਨ ਆਂਦਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇਹ ਨਾਨੰਦ ਸਾਰਨ ਕੋ।

ਪੂਰਬਲ ਤੁਰ ਕੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਪਰ ਸਾਧੂ ਅੰਜਲੀ ਪੁੰਨ ਵੱਡਾ ਹੈ, ਪਰ ਡੰਡੋਤ ਪੁੰਨ ਵੱਡਾ ਹੈ ਰਹੋ। ਸਾਧ ਸਾਰਾ ਸਾਧ ਨਾ ਜਾਣਿਆ, ਤੈਨੇ ਅੰਤਰ ਹਮੇ ਕੰਦਾ ਹੈ, ਜਿਉਂ ਜਿਉਂ ਚਲੇ ਚੁਬੇ ਦੁੱਖ ਪਾਵੇ, ਰਮਕਾਰ ਸਹੇ ਤੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨਮ ਮਨ ਪਾਉ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋ ਖੰਡ ਬ੍ਰਹਿ ਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਤ ਰਾਤ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਸੇਖ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗੌੜੀ ਪੂਰਬੀ ਮਹਲਾ ਪੰਜਵਾਂ, ਕਰੋ ਬੇਨੰਤੀ ਸੁਣ ਮੇਰੇ ਨਿਸ਼ਾ, ਸੰਤ ਕੈਲ ਕੀ ਵੇਲਾ, ਈਹਾਂ ਘਰ ਚਲੋ ਹਰਲਾ, ਆਕੇ ਬਚਨ ਖੇਲਾ, ਔਦ ਕਟੇ ਦਿਨ ਸੋ ਰਹਿ ਨਾਰੇ, ਮਨ ਗੁਰਮਿਲ ਕਾ ਸਵਾਰੇ ਰਹਾਓ। ਇਹ ਸੰਸਾਰ ਬੇਕਾਰ ਸੰਸੇ ਮੈਂ, ਕਰਿਓ ਬ੍ਰਹਮ ਗਿਆਨੀ, ਜਿਥੇ ਜਗਾਏ ਜਾਵੇ ਇਹ ਰਸ, ਅਕਥ ਕਥਾ ਤਿੰਨ ਗਿਆਨੀ। ਜਾ ਕੋ ਆਏ ਸੋਈ ਰਹਾ ਦਿਓ, ਹਰ ਗੁਰ ਤੇ ਮਨੇ ਬਥੇਰਾ, ਨਿਜ ਕਰ ਮੈਲ ਪਾਓ ਸਭ ਸਹਿਜੇ,

ਸਤ ਸਾਲ ਨਾਨਕ ਤੇ ਮੁਖਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ

Thank you.

0: ਲਾਟਾ ਚੱਲ ਰਿਹਾ
1: ਉਹ ਲਾਟਾ ਚੱਲ ਰਿਹਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

चल के मैं पक्षी तो

ਸਹਿਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੀ ਸੂਹੀ ਮਹਿਲਾ ਤੀਜਾ ਜੁਗ ਤਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗਣਾ ਹੋਈ ਰਾਮ ਨਿਸ਼ਚਲ ਰਾਮ।

0: ज्ञान ज्ञाने नमो मंत्र मंत्र नमो ध्यान चाहने नमो जुद जुदे नमो ज्ञान ज्ञाने नमो बोध बोध नमो पान पाने नमो कला कला कत्ता नमो शांत रूपे नमो इंद्र इंद्र अनागम पुष्ट कलांक रूपे लांकंग लांके नमो आसास नमो पंक पंके पंगी अनुपे अनंगी अनामे तपंगी प्रकाले अनंगी कामीर श्री चंद अजय अलह अपय अवय अजु अपू अजु अनाथ अकाश अकांज अपांज अलख अपख काल दयाल अलेख पेख अनाम काम अगाढ़ा अनाथ प्रमाश जोनि मोनी न राग न रंग न रूप न रेख कर्म भरम अंजय लेखे प्रियंग प्रया तंग मस्तुल प्रनाश समस्तल प्रणाम समस्तल प्रणामे समस्तल प्रणाश अगंजल नामे समस्त वस्त्र नाम अंजल काम भूत समस्त स्वरूप समस्तल स्वरूप कुकर्म प्रणाशी सदर्म भूत सदा सच दान संतर प्रणाशी कई कविंदा समस्त वासी करीम प्रणाशी सदावन प्रभुत निरकाम प्रभुत स्वस्थ कर्म प्रणाशी सदारम प्रभुत सदा सचिदानंद शांतन प्रणाशी करीम करिंदा स्वस्थ निवासी जय प्रभुत जय गुणीमे हरिम करीम करीम हिमे चतुर चक्रवर्ती चतुर चक्र प्रभुते स्वयंगम स्पंग सर्व सर्व जुगते दुकालम प्रणाशी दयालम करते सदायंग संगे अपंगम भूत एक ओंकार सतगुरु प्रसाद प्रसाद पातशाह दसवीं सराव शुद्ध समूह सदान के देख फिर कर जोग जति के सुरम शुद्ध सलायक संत समूह अनेकमति के सारे देश को देख रहे हो मत को न दीक्षित प्राण पति के श्री भगवान की भाई कृपा हो ते एक रति अनेक रति के मात मतंग यरे यर संग अनूप तुरंग सुरंग सुवारे कोट तुरंग तुरंग से कूदत कौन के कौन को जात नवारे पारी पजान के भूत भली विज्ञान शीषण जात विचारे इत्ते पैतो कहाँ पैपूत अंत को नांग ही पाए पधारे जीत फिरे सब जैस सान को बाजत चोल मृदंग निगारे गूंज गूल जान के सुंदर हिस्स ही है हिस्त है राज हजारे प्रभु भूत प्रवेश भगवान चतुर्गत कौन करे नहीं जा सकते श्री पर श्री भगवान भजे बिन अंत को अंत के काम सुधारे इस नाम दया दम दान सो संयम नेक अनेक सिखे वेद पुराण कतेब कराम जमीन जवान सुहान के पिखे पौन हार जती जत धार सब सब चार हजार दिखे श्री भगवान भजे बिन भुगत एक रति बिन एक न लेखे शुद्ध सपाद ग्रंथ द्वा सो साज सनाद जान दलेंगे पारिक मन परे बन कर पर्वत पंख हले हलेंगे चोर अरीम मरोर मृदासन मातिम तंगन मान मिलेंगे श्री पर श्री भगवान कृपा बिन क्या जहां निधान चलेंगे वीर पार बड़े बड़े यार अब चार साल की धार पसैया तोरत देश मिलांदे मासन मातक जान के मान मिलैया गाड़ी गड़ान को तोड़नहार सो बात नहीं चचा लैया साहब श्री सब कोसुर नायक जातक नेक सो एक दवैया दान देश निंदन साचर पूत भविख भगवान जपेंगे जीव जिते जल में फल में पल ही पल में सब थाप सकेंगे पुन पर तापन भवन गया पुन पापन के बहुत पूछ सकेंगे सास हूँ प्रसन्न फिरे जग सतर सवे लोग जपेंगे मान में इंद्र की इंद्र नाराधो जोन तलोक को राज करेंगे कोट स्नान की जाग जगान नेक स्वयंबर साज भरेंगे ब्रह्म महेश्वर विष्णु सची पत अंत फुसे जम फास करेंगे जेना फिरी पत के प्रस हैं पग ते नाल फेर न दे तरेंगे कहाँ पे हो जो दो लोचन मूंद कै बैठ रहे हो पक ध्यान लगायो नहात फिरो लिए सात समुद्रन लोक गयो पर लोक गुआयो बात की उपख्यान सो बैठ के ऐसे ही ऐसे सो वैसे बतायो साच कहो सुन लियो सवे दिन प्रेम की ओ तुम ही कर पायो काहूल पाहन पूज तर सिर क काहूल लिंग करे लटकायो, काहूल फ्योहर वाची दिशा में काहू सा कोसी सुनवायो। को मृतान को पूजित है पास, को मृतान को पूजित आयो, पूर क्रिया उदो जो सब ही जग, श्री भगवान को भेद न पायो। एक ओंकार भाई जी की फतेह पासे दसवीं काजो वाजनीति चौपी हमरी करो हाथ रक्षा। पूर्ण हुए चित्त की इच्छा तब चरण में रहे हमारा, अपना ज्ञान करो प्रेत पारा, हमरे दोस्तों में तुम कहो आप हादे मोहे बचावो, सुखी वसे मोर परवाया सेव सिख सोए को तारा, मोर अच्छा निज कर दे करिए सब भरण को आसन करिए, पूर्ण हुए हमारी आशा तो बहन की रहें कि आस्था तुम्हें छाड़ के होना चाहो, जो बात चाहो सो तुम के पाओ, सेवक सिख हमारे कारिए, चुन चु सुत हमारे मारिए, आप हादे मुझे भरिए, मरण काल का कांसन भरिए, हुजो हुआ हमारे बच्चा श्री आज तो जो करो रिश्ता राख लो मुझे रखन हारे, साहेब संत साहेब दीन बंद जो सुन के हंता, तुमो पूरी चतर रस कंता, काल पाए ब्रह्मा भक्त करा, काल पाए सीजी करा, काल पाए कर विष्णु प्रकाशा, सकल काल का किया तुम्हारा दुमन कल की चौकी, जो वेद आय मन चाहिए दुमन काल सा जो सोहरा, नमस्कार है ताही हमारा जीवन काल सा जब तुम आयो, देव दया विष्णु प्रजाओ आदि अंत्य के अवतारा, सोई गुरु समझो हमारा, नमस्कार ही को हमारी शक्ल पर सोहरी, शिवकन को सब गुण सुख दियो, शिवकन को सब गुण सुख दियो, सत्यन को बल मुद कियो, कटकट के अंतर की जानी परे बड़े की पिए किसान, चींटी चे कुंचे रसतूला, सापर गिरता ब्रेस्कर फूला, शांतन दुख पाए ते दुखी, सुख पाए साधन के सुखी एक की पीर ध्याने, कटकट के बटबट की जाने, जाबूद कर्क करा करतारा, प्रजा तत्व दे अपारा, जाव्या कर्क करत हो कब हूँ, तुम मैं मिलत देहता सब हूँ, जेते बदन श्रेष्ठ सब तारे, आप अपनी बुद्ध चारे, तुम सब ही ते रहत निरालम, जानत वेद पे और आलम, निरंकार निरपकार निर्लंब आलो नीला नाल संभ, ताका मूड अचार भेदा, जाको भेद न पाओ त्रेदा, ताको कार पहन अनुमान, महामूड कश भेद न जानत, महादेव को कैस रसन, निरंकार का तीन चिन्ह कर, आप अपनी बुद्ध है जेती, बन तन तन दोहे चेती, तुम रखना जाय सारा, के बुद्ध सजा प्रथम संसारा, एक रूप रूप सुरूपा रंग पेवराव कही पांड जेर से उत्पछाण बहर चुनी, कहो पूरा जावे बैठा, कहो सिमट पयो संकट कैठा, सगरे से सुरसाय अचंप, आज रास रूप सिंप, आवरक्षा मेरी तुम करो, सिख वारो सिख संग्रो, दोस्त जिते उठ पाका, शकल मलेश करो रन का, जे अस्तु तब सरनी परे, तिनके दोस्त दुख वह मरे, पुरख जवन पुरख जवन पग परे तिहारे, तिनके तुम संकट सौटारे, जो कल को एक बात है, ताके काल निकट न है, रसा हो ताही सब काला, दोस्त अरेष्ट ट्रणित काला, कृपा दे तुम जाय हर हो, ताके ताप तन को मोह हर हो, हृदय सुध का मोह सब होई, दोस्त शाह सके न कोई, एक बार दिन तुम्हें सवारा, काल बांसते दोबारा, जिन नार नाम तहारो कहा, लारद दोस्त दोस्त रहा, खड़के तुम्हें शांत हरी, आप हाद लियो वारी, सर ठोर म हो सहाई, दोस्तों चलो बचाई, आनंद साहब राम कली महला तीजा, आनंद एक ओम का सतगुर प्रसाद, आनंद पया मेरी माए सतगुरु मैं पाया, सतगुर पाया सहसे ती मन वधियां वधाइया, राग रतन पया परियां शब्द गावनाइया, शब्दों तक गाओ हरि तेरा मन भी नहीं बसाया, कह नानक आनंद हुआ सतगुरु मैं पाया, ई मन मेरिया तू सरो हर नाले, हर नाल रो तू मन मेरे दुख सब विसारना, अंगीकार ओह करे तेरा कार सब सवारना, सबना गला सबदा स्वामी सुख मनु बिसारे, कह नानक मन मेरे सदा रो हर नाले, सच सर्व कह नहीं का तेरे, घर दा तेरे सब किश है, जिस देह सो पावे सदा सिर सलाह तेरी, ना मन उसावे नाम जिनके मन वसै वज शब्द मेरे, कह नान सच्चे हर कह नहीं का तेरे, सच नाम मेरा आधारो सात नाम आधार मेरा, जिन भुखा सब गुआइया,
1: ਕਰ ਸ਼ਾਂਤ ਸੁਖ ਮਨ ਆਏ ਵਸਿਆ ਨਿਸ਼ਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾ ਸੁਣੋ ਸੰਤੋ ਸ਼ਬਦ ਰੁਪਿਆ ਸਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਸ ਭਾਗੇ ਕਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਾਂ ਸੁਖੋ ਤੁਰਤ ਕਰ ਅੰਨ ਹੱਦ ਵਾਜੇ ਸੱਚ ਹੀ ਲਿਵੇ ਦਿੰਦੇ ਨੀ ਜੈਨ ਵਾਣੀ ਸਾਰੀ ਲਿਵੇ ਵਾਜੋ ਕਿਆ ਕਰੇ ਬੇਚਾਰੀਆ ਤੁਧ ਵਾਹ ਸੁਮਰਤ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਉਹ ਥਾਂ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਵਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੋਤੇ ਕਿਰਪਾ ਕਰੇ ਤਿਆਰੀ ਕਰ ਕਿਰਪਾ ਕਿਲਵੇ ਕੱਟੇ ਗਿਆਨ ਸਾਰਿਆਂ ਅੰਦਰ ਜਿਨ ਕਮੀ ਟੁੱਟਾ ਤਿਨਕਾ ਸਭ ਸੁੱਚੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਜਾਣਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੇ ਪਾਵੇ ਤਾਂ ਸੋਜਨ ਦੇ ਵਿਸ਼ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰ ਭੂਲੇ ਫਿਰੇ ਬਹਿ ਗਏ ਸਕਣਾ ਉਹ ਲਾਲ ਸਵਾਰਿਆ ਗੁਰ ਪ੍ਰਸ਼ਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ ਕਹਿ ਨਾਨਕ ਸੁਖੇ ਪਿਆਰੇ ਸੋਈ ਜਨ ਪਾਵੇ ਆਓ ਸੰਤ ਪਿਆਰੋ ਸਤ ਕੱਥ ਕੇ ਕਰੇ ਕਹਾਣੀ ਕੱਥ ਕੇਰੀ ਕਿਤੇ ਦੁਆਰੇ ਪਾਈਏ ਤਨ ਮਨ ਤਨ ਸੰਗ ਸਭ ਸੌਂਪ ਗੁਰ ਕੋ ਹੁਕਮ ਨਿਓ ਪਾਈਏ ਹੁਕਮ ਮੰਨਿਓ ਗੁਰੂ ਕੇ ਰੰਗ ਆਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕੱਥੋ ਕੱਥ ਕਹਾਣੀ ਇਹ ਮਨ ਚੰਚਲਾ ਚਿਤਰਾਈ ਕਰੇ ਨਾ ਪਾਇਆ ਚਿਤਰਾਈ ਨਾ ਪਾਇਆ ਕਿਵੇਂ ਤੂੰ ਸੁਣ ਮਨ ਮਨ ਮਨ ਮੇਰਿਆ ਇਹ ਮਾਇਆ ਮੋਹਣੀ ਜਿਹਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗਾਲੀ ਪਾਈਆ ਕੁਰਬਾਨ ਕੀਤਾ ਤਿਸੇ ਬੇਟੋ ਜਿਨ ਮੂੰਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਿਤਰਾਈ ਕਿਵੇਂ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਜੋ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਤੇ ਜੇ ਚੰਤ ਪੁੱਛੋ ਤਾਈਏ ਸੱਤ ਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰੇ ਨਾਲ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਾਮ ਗੋਤਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਵੇਂ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਤੇ ਤੇਰਾ ਕਿਆ ਕੋ ਵੱਖ ਵਿਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਸੁਸਰਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ ਪਾਇਆ ਅੰਮ੍ਰਿਤ ਗੁਰ ਕੇ ਪਾਗੀ ਨੇ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੁਪਾਇਕ ਵੀ ਫਸਨ ਆਇਆ ਲਵ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਟੁੱਠਾ ਤੈਨੇ ਅੰਮ੍ਰਿਤ ਗੁਰਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤ ਕਿਹੜੀ ਦਿੱਖ ਮਾਰ ਚੱਲਣਾ ਲਵ ਲੋਭ ਅਹੰਕਾਰ ਪਾਇਆ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਥੰਨੇ ਤਿੱਖੀ ਵਾਲੋ ਨਿੱਕੀ ਇਹ ਤੂੰ ਮਾਰਗ ਜਾਣਾ ਗੁਰ ਪ੍ਰਸ਼ਾਦੀ ਜੀ ਨੇ ਆਪਤ ਜਿਹਾ ਹਰ ਵਾਰ ਨਾ ਸਮਾਣੀ ਕਹਿ ਨਾਮ ਚਾਰ ਭਗਤਾਂ ਜੁਗੋ ਜੁਗੋ ਨਿਰਾਲੀ ਜਿਉ ਤੂੰ ਚਲਾ ਹੈ ਤੂੰ ਚਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਲਾ ਹੈ ਤੈਨੂੰ ਚਲਾ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਸ ਨੂੰ ਨਾਮ ਲਾਏ ਸੇ ਹਰਾ ਸਰਾ ਕਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁੱਖ ਪਾਵੇ ਕਹਿ ਨਾਮ ਸੱਚੇ ਸਾਹਿਬ ਜਿਉਂ ਭਾਵੇ ਤੈਨੂੰ ਚਲਾਵੇ ਇਹ ਸੋਹਿਲਾ ਸਭ ਸੁਹਾਵਾ ਸਭਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਰੇ ਕਨੇਰੇ ਕਰੇ ਗੱਲਾਂ ਗਲੀ ਕਿਵੇਂ ਨਾ ਪਾਇਆ ਕਹਿ ਨਾਮ ਸਭ ਸੋਹਿਲਾ ਸਤਿਗੁਰੂ ਸੁਣਾਇਆ ਫਿਤ ਹੋਏ ਸੇਜਨਾ ਜਿਨੀ ਹਰ ਹਰ ਧਿਆਇਆ ਹਰ ਧਿਆਇਆ ਪ੍ਰਿਤ ਹੋਏ ਗੁਰੂ ਜਿਨੀ ਧਿਆਇਆ ਪ੍ਰਿਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪ੍ਰਿਤ ਸੰਗਤ ਸਵਾਈਆਂ ਕਹਿੰਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹਿ ਨਾਮ ਸੇਵ ਜਿਨੀ ਗੁਰਮੁਖਾਰਾ ਧਿਆਇਆ ਕਰਮੀ ਸਹਿਜ ਨਾ ਉਪਜੇ ਮਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਕਤ ਦੇ ਸੁਣਨ ਰਹੇ ਕੰਮ ਗੁਮਾਏ ਸਹਿਸੇ ਜਿਉਂ ਨਹੀਂ ਹੈ ਕਿ ਤੂੰ ਸੁਣਨ ਤੋਂ ਕਰ ਜਾਏ ਮਨ ਤੋਂ ਵੋ ਸਭ ਲਾਗੋ ਹੱਸ ਰਹੋ ਚਿੱਤ ਲਾਏ ਕਹਿ ਨਾਨ ਗੁਰਪ੍ਰਸ਼ਾਦੀ ਸਾਹਿਬ ਉਪਜੇ ਸਹਿਸਾ ਉਪਜਾਏ ਜਿਉਂ ਮੇਰੇ ਬਾਹਰੋਂ ਨਿਰਮਲ ਜਿਉਂ ਤੋਂ ਮਿਲੇ ਤਿੰਨੀ ਜਨਮ ਗੁਜ਼ਾਰ ਰਿਹਾ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੇ ਨਾ ਤੂੰ ਸੋ ਸੁਣੇ ਨਾ ਹੀ ਜਿਫਰੇ ਜਿਉਂ ਵੇਤਾ ਲਿਆ ਕਹਿ ਨਾਨਕ ਜਿਨ ਸੱਚੇ ਆ ਪੂਰੇ ਲਾਗੇ ਤੈਨੂੰ ਜਿੰਦਗੀ ਫੇਰ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਰੇ ਸੇ ਬਣੇ ਜਾ ਰਹੇ ਕਹਿ ਨਾਨਕ ਜਿਨਮਲ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਮੇਂ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰਨਾ ਲਏ ਗੁਰ ਕੇ ਚਰਨ ਹਿਰਦੇ ਪਿਆਏ ਅੰਤਰਾਤਮੇ ਸੰਭਾਲੇ ਆਪ ਛੱਡ ਸਦਾ ਰਹੇ ਪਰ ਮੈਂ ਗੁਰੂ ਨਾਨਕ ਜਾਣੀ ਕੋਈ ਕਹਿ ਨਾ ਸੁਣੇ ਹਨ ਤੇ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋ ਤਾਂ ਕੋਈ ਪਿੱਛੋਂ ਬੀਤੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਚਾਰ ਦੀ ਸਤੀ ਸੋ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਲ ਬਾਣੀ ਜਿਨ ਕੋ ਨਜ਼ਰ ਕਰ ਹੋਵੇ ਹਿਰਦੇ ਤੇ ਨਸ ਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਸਾਰੰਗ ਬਾਣੀ ਕਹਿ ਲਓ ਸੁਦਾ ਗਾਵੋ ਇਹ ਕੱਚੀ ਬਾਣੀ ਸਤਿਗੁਰੂ ਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਲੀ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸਮਝੇ ਕੱਚੇ ਕੱਚੀਆਂ ਗੁਰਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕੁਛ ਨਾ ਜਾਣੀ ਚਿੱਤ ਜਿਨਕਾ ਹਿਲਿਆ ਮਾਇਆ ਬੋਲਣ ਪੈ ਰਵਾਨੀ ਕਹਿਣਾ ਸਤਿਗੁਰੂ ਹੋਰ ਕੱਚੀ ਬਾਣੀ ਹੋਰ ਕਾ ਸ਼ਬਦ ਦਾ ਧੰਨ ਹੈ ਹੀਰੇ ਸਜਾਓ ਸ਼ਾਹ ਮਨ ਲੱਗਾ ਹੋ ਅਪਣਾਓ ਸਭ ਕੱਚੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਾਏ ਕਹਿ ਨਾਮ ਸਿਰ ਸਖਤ ਆਪ ਪਾਏ ਜੇ ਤਾਂ ਆਪੇ ਹੁਕਮ ਪਾਏ ਹੁਕਮ ਪਾਏ ਆਪੇ ਖੇਲੀ ਗੁਰਮੁਖ ਸੇ ਵਜਾਏ ਥੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸ ਨੂੰ ਵਾਪਰੇ ਸੋ ਹੋਵੇ ਇੱਛੋਂ ਦੇ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਵਧਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਵਾਜੋਂ ਤੱਤੇ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੱਤਾ ਸੱਤਿਆ ਰਹਿਣ ਮਹਿਣੀ ਮੁਲ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਮਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਆਂਦਿਨ ਹਾਲੇ ਲਾਗੇ ਜਗਤ ਰਹਿਣ ਨਿਹਾਣੀ ਮਾਤਾ ਕੇ ਉਦੋਂ ਵੀ ਪ੍ਰਿਤ ਪਾਲਕ ਰਹੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਿਟ ਦਾਤਾ ਜੇ ਅਗਨੇ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਭੁੱਲ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਜਗ੍ਹਾ ਤੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਮ ਕਿ ਇਹ ਵਡਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਗਨੇ ਤੈਸੀ ਵਾਰ ਮਾਇਆ ਮਾਇਆ ਗੁਣ ਸਭ ਕੁਝ ਹੀ ਕਰਕੇ ਖੇਲ ਮਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜਿਸ ਸਿਰਕੀ ਲੱਗੀ ਤੁਸੀਂ ਮਾਇਆ ਔਰ ਵਿਚਾਇਆ ਇਹ ਮਾਇਆ ਜਿਤ ਹਰ ਵਿਸਰੇ ਮੋਹ ਜੇ ਭਾਵ ਦੂਜਾ ਲਾਇਆ ਕਹਿ ਨਾਨਕ ਪ੍ਰਸਾਦੀ ਜਿਹਨਾਂ ਲਿਵ ਲੱਗੀ ਕਿਹੜੀ ਉੱਚੀ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਵੇ ਮੁੱਲ ਨਾ ਪਾਇਆ ਜਾਵੇ ਕਿਸੇ ਵਸੋਂ ਰਹੇ ਲੋਕ ਮੁੱਲ ਲਿਵ ਲਾਏ ਰਹੇ ਲੋਕ ਬਿਲ ਲਾਏ ਐਸਾ ਸਤਿਗੁਰੂ ਜੀ ਮਿਲੇ ਜਿਸ ਨੂੰ ਸਰਵੋਤਰੀ ਵਿੱਚੋਂ ਵਜਾਏ ਜਿਸ ਦਾ ਜੀਓ ਤੁਸ ਮਿਲ ਰਿਹਾ ਉੱਥੇ ਮੰਨਿਆ ਏ ਹਰ ਆਪ ਮੁਲਕ ਹੈ ਭਗਤ ਨੇ ਜਗਾਨ ਕਰ ਦਿਨ ਹਰ ਭਲੇ ਪਾਏ ਹਰ ਅਸ ਮੇਰੀ ਮਨ ਵਣਜਾਰਾ ਹਰ ਅਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਹਰ ਨਿਤ ਜਪਿਓ ਜਿਉ ਰਾਹ ਕਟੇ ਦਿਹਾੜੀਏ ਧੰਨ ਤਿੰਨਾ ਮਿਲਿਆ ਦਿਨ ਹਰ ਪੇ ਪਾਣਾ ਪਾਵੇ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਅਸ ਮੇਰੀ ਮਨ ਹੋਇਆ ਵਣਜਾਰਾ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਸ ਚਿਰ ਹਰ ਰਸ ਕਦੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤਿਸਣ ਲਾਗੇ ਆਏ ਇਹ ਹਰ ਰਸ ਕਰ ਨਹੀਂ ਪਾਈਏ ਸਤਿਗੁਰ ਮਿਲੇ ਜਿਸੇ ਆਏ ਕਹਿ ਨਾਨਕ ਹੋਰ ਅੰਨ ਰਸ ਵਿਖੇ ਜਾਂ ਹਰ ਵਸੇ ਮਨ ਆਏ ਇਹ ਸ੍ਰੀ ਰਾਮ ਮੇਰਿਆ ਹਰ ਤੁਮ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਹਰ ਜੋਤ ਰੱਖੀ ਤੁਧ ਤਾਂ ਤੂੰ ਜਗਮੇ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਵ ਭਾਈ ਚਲਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਰ ਚਲਤਾ ਜਗਮੇ ਆਇਆ ਕਹਿ ਨਾਨਕ ਸਿਸਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਜਿਨ ਮਨ ਚਾਓ ਕਹਿ ਨਾਨਕ ਸਿਸਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਮਨ ਚਾਓ ਪਿਆ ਪ੍ਰਭਾਗਨ ਸੁਣਿਆ ਹਰ ਮੰਗਲ ਗਾਓ ਸੁਖੀ ਕਿਹੜਾ ਮੰਦਰ ਬਣਿਆ ਹਰ ਗਾਓ ਮੰਗਲ ਨੇ ਸੁਖੀ ਸੁਖ ਦੁਗਣਾ ਵਿਆਪੇ ਗੁਰ ਚਰਨ ਲਾਗੇ ਜਿਸ ਪਾਗੇ ਆਪਣਾ ਗੁਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਆਵਾਜ਼ ਮਿਲਿਆ ਕਰਮ ਕਰਮ ਜੋਗੋ ਇਹ ਸਰੀਰ ਆ ਮੇਰਿਆ ਇਸ ਜੱਗ ਮੈਂ ਆਏ ਕੇ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰ ਆ ਜਾਂ ਤੂੰ ਜੱਗ ਮੈਂ ਆਇਆ ਜਿਨ੍ਹਾਂ ਤੇਰਾ ਰਸਨ ਰਚਿਆ ਸੋ ਹਰ ਮਨ ਨਾਲ ਦਿਖਾਇਆ ਗੁਰਪ੍ਰਸਾਦ ਹਰਮਨ ਦੱਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੰਚ ਚਲਾਇਆ ਇਹਨ ਤੂੰ ਮਿਲਿਓ ਹਰ ਤੁਮ ਮੈਂ ਜੋ ਕਰੀ ਹਰ ਵਿਨਾ ਦੇਖੋ ਕੋਈ ਹਰ ਵਿਨਾ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੂੰ ਦੇਖਦੇ ਇਹ ਹਰ ਕਾਰੂ ਹੈ ਰੋਗ ਨਗਨੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਵਿਨਾ ਬਿਨਾ ਕੋਈ ਕਹਿ ਨਾਨਕ ਤਰ੍ਹਾਂ ਇਸ ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰ ਮਿਲਿਓ ਸਾਚੇ ਸੁਣਨੇ ਨੂੰ ਬਿਠਾਏ ਸਾਚੇ ਸੁਣਨੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿੱਤ ਸੁਣੀ ਮਾਨ ਤਨ ਹਰਿਆ ਹੋਆ ਰਸਨਾ ਰਸ ਸਵਾਣੀ ਸੱਚ ਲੱਖ ਵਧਾਣੀ ਤਾਂ ਕਿ ਗੱਤ ਕਹੀ ਨਾ ਜਾਏ ਕਹਿ ਨਾਨਕ ਨਾਮ ਸੁਣੋ ਪੁੱਤਰ ਹੋਵੋ ਸਾਚੇ ਸੁਣਨੇ ਨੂੰ ਬਿਠਾਏ ਹਰ ਜੀਓ ਗੁਫੰਦ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟੀਏ ਦਸਵਾਂ ਗੁਪਤ ਦਿਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆ ਦਿਖਾਇਆ ਤੈ ਨੇਕ ਰੂਪ ਨੌ ਨੌ ਨੀਲੂ ਚਿਸਰਾਂ ਤੁਲਾ ਜਾਈ ਪਾਇਆ ਕਹਿ ਨਾਨ ਖਰਦੇ ਹਰੇ ਜੀਓ ਗੁਫਰਮ ਰੱਖ ਕੇ ਵਾਜਾ ਪਾਉਣ ਵਜਾਇਆ ਇਹ ਸਾਚਾ ਸੋਹਿਲਾ ਸੱਚੇ ਕਰਦਾ ਹੋ ਗਾਵੋ ਤਾਂ ਸੋਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਚਾਹੇ ਸੱਚੇ ਚਾਹੇ ਜਾਂ ਸੱਚ ਭਾਵੇ ਗੁਰਮੁਖ ਜਿਨਾ ਬਜਾਵੇ ਇਹ ਸੱਚ ਸਭਨਾ ਦਾ ਖਸਮ ਹੈ ਜਿਸ ਵਾਸਤੇ ਸੋਹਿਲਾ ਨੂੰ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਪਰ ਭਾਗੀ ਹੋ ਸਗਲੋਂ ਰੁੱਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਕਰੋ ਸਗਲੋਂ ਸੂਰੇ ਦੁੱਖ ਰੋਗ ਸੰਤਾਪ ਸੁਣੀ ਸੱਚੀ ਬਾਣੀ ਸੰਤ ਸਾਧਨ ਪੈ ਸੱਸੇ ਪੂਰੇ ਗੁਰਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਪਾਰ ਭੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਪਾਰ ਭੂਰੇ ਬਿਨਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਤੇਰਾ ਕਰੋੜਾਂ ਵਾਰ ਧੰਨਵਾਦ ਹੈ ਸੱਚੇ ਪਾਤਸ਼ਾਹ। ਮੈਂ ਮੂਰਖ ਕੀ ਕੀਰਤਕ ਬਾਤ ਹੈ, ਕੋਟ ਪ੍ਰਾਧੀ ਚਰਿਆ ਰੇ, ਗੁਰੂ ਨਾਨਕ ਜੀ ਸੁਣਿਆ ਦੇਖਿਆ ਸੇਤੇ ਗੁਰੂ ਆਸਣ।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰਜ ਮੈਂ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉਂ, ਵੱਡੀ ਵਡਿਆਈ ਜਾਂ ਸੱਚ ਨਿਆਉਂ, ਵੱਡੀ ਵਡਿਆਈ ਜਾਂ ਨੀਚਲ ਥਾਓ, ਵੱਡੀ ਵਡਿਆਈ ਜਾਣੇ ਲਾਓ, ਵੱਡੀ ਵਡਿਆਈ

ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰ ਜਵਤਾ ਸਗਲੀ ਧਰਤੀ ਮਾਲ ਧਨ।

ਕੋਲੂ ਚਰਕਾ ਚੱਕੀ ਚੱਕ ਤਲਵਾਰੋਂ ਲੈ ਬਹੁਤ ਅਨੰਤ ਲਾਡੂ ਮਧਾਣੀਆਂ ਨੂੰ ਗਾ ਪੰਖੀ ਪਾਉਂਦੇ ਲੈਣ ਸਾ ਸੂਹੇ ਚਾੜ ਪਾਈਏ ਜੰਤ ਨਾਨਕ ਪਾਉਂਦਿਆਂ ਗੰਟਣੇ ਅੰਤ ਬੰਧਨ ਬੰਦ ਪਵਾਏ ਸੋਏ ਪੈ ਕਿਰਤਨ ਚੈ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਰੋਏ ਉੱਡਣ ਜਾਹੀ ਸਿੱਧਣਾ ਹੋਏ ਨੱਚਣ ਕੁੱਦਣ ਮਨ ਕਾਚਾ ਨਾਨਕ ਜਿਨ ਮਨ ਭਾਓ ਤੇ ਨਾ ਮਨ ਭਾਓ ਪੜਨ।

ਲੱਖ ਨਿੱਕੀਆਂ ਚੰਗੀਆਂ ਲੱਖ ਉਹਨਾਂ ਪ੍ਰਵਾਨ ਲੱਖ ਤਪ ਪ੍ਰਤੀਤਾ ਸਹਿਜੋ ਵਿਵਾਨ ਲੱਖ ਸੁਖ ਸੰਗਰਾਮ ਰਣ ਮੈਂ ਚਿਤੈ ਪ੍ਰਾਣ ਲੱਖ ਤੁਸੀਂ ਲੱਗਿਆ।

ਜਾਨ ਮਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਚ ਛੱਡੀਐ ਹੋਏ ਇੱਕ ਮਨੀ ਅਲਪ ਤੇ ਆਈਐ ਪਲ ਤਵੇ ਹੋ ਪਏ ਜਵੇ ਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਥੁੜੀ ਸੇਵ ਗਵਾਈਐ ਮਥੁੜੀ ਸੇਵ

ਪੜ ਪੁਸਤਕ ਸੰਧਿਆ ਬਾਦਮ ਅੰਸਲ ਪੂਜ ਬਗਲ ਸਮਾਦਮ ਮੁਖ ਝੂਠ ਵਿਪੁਕਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਰਕ ਲਾਟੰਗ ਧੋਤੀ ਵਸਤਰ ਕਪਾਟੰ।

ਕੂੜ ਬੋਲ ਕਰੇ ਆਹਾਰ। ਸਰਮ ਧਰਮ ਕਾ ਡੇਰਾ ਦੂਰ ਨਾਨਕ, ਕੂੜ ਆਇਆ ਪਰ ਕੂੜ ਮੱਥਾ ਟਿੱਕਾ ਚਿਰ ਧੋਤੀ ਕਾ ਖਾਏ। ਹੱਥ ਸੂਰੀ ਜਗਤ ਕਾ ਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਤਾਨ ਲਈ ਪੂਜੇ ਪ੍ਰਾਣ। ਆਪਾਖਿਆ ਕਾ ਪੁੱਠਾ ਬੱਕਰਾ ਖਾਣਾ ਚੱਪ

ਮਿਲ ਤਨ ਦਰਿਆਇਆ ਜਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਂ ਸਹਿ ਸੁਖ ਨੌਨਿਤ ਪਾਈਆਂ।

0: ਫਿੱਕਾ ਦਰਗੈ ਸਕੀਏ ਮੋਥੋਂ ਕਾ ਫਿੱਕੇ ਪਾਏ ਫਿੱਕਾ ਮੂਰਖਿਆ ਕੀਏ ਪਾਣ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਵਰ ਦੁਨੀਆਂ ਅੰਦਰ ਫੈਲ ਅੜਸਠ ਤੀਰਥ ਜੇ ਨਾ ਵੈ ਉਤਰੇ ਨਾਹੀ ਮੈਲ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਉ ਕਲ ਕਲੇਸ਼ ਤਨ ਮਾਹੀ ਮਟਾਉ ਸਿਮਰੋ ਜਸ ਬਸੰਬਰ ਇੱਕੈ ਨਾਮ ਜਪਤ ਅਗੰਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖ ਕਿੰਨੇ ਰਾਮ ਨਾਮ ਇੱਕ ਆਖ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਕਾਂਖੀ ਏਕ ਦਰਸ ਤੁਹਾਰੂ ਨਾਨਕ ਪੁਨ ਸੰਗ ਮੋਹੇ ਉਰਾਰੂ ਸੁਖਮਨੀ ਸੁਖ ਅੰਮ੍ਰਿਤ ਸਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਸਤੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਖ

ਸਭ ਕੈ ਸਿਮਰਨ ਸਭ ਕਿਸ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ

ਸੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇ ਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਰ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸਹਾਵੇ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ।

ਭਾਈ ਮਨੁਹਾਨਾ ਤੇਰੇ ਸੰਗ ਸਹਾਇ ਜਾਂ ਮਹਾ ਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰੇ ਚੱਲੈ ਜਾਂ ਮੁਸ਼ਕਲ ਹੋਵੇ ਅਤ ਭਾਈ ਹਰ ਕੋ ਨਾਮ ਖਿਰ ਮਾਹੀ ਉਦਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਰ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅੰਕ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ ਜੇ ਮਾਰਗ ਇਹ ਜਾਤ ਅਕੇਲਾ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਾਂ ਪਾਰ ਪਰਾਹੀ ਅਨਕ ਬਿਗਨ ਜਾਂ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮਹਿਲਾ ਮਲਕ ਭੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੂ ਮਨ ਰੰਗ ਨਾਮ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਤਾ ਹਰ ਕਾ ਨਾਮ ਸੰਗ ਤੋਸਤਾ ਜੇ ਪੈਂਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਾਂ ਨਾਲ ਪਛਾਨੂ ਜਾਂ ਮਹਾ ਭਿਆਨ ਤਪਤ ਬਹੁ ਕਾਮ ਤਾਂ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ ਜਾਂ ਤ੍ਰਿਖਾ ਮਨ ਤੁਝ ਆਕਖੈ ਤਾਂ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਤੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ

ਹੁਣ ਅੰਬਾ ਕੈਸੇ ਮਾਰਗ ਪਾਵੇ ਕਰ ਗਏ ਰਿਹੋ ਹੋੜ ਨਿਭਾਵੇ ਕਹਾਂ ਬਜਾਰਤ ਬੂਜੈ ਡੋਰਾ ਨਿਸ ਕਹੀਏ ਤਉ ਸਮਝੈ ਪੂਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੈ ਤਉ ਭੀ ਸੁਰ ਭੰਗ ਕਹਾਂ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾਂ ਉਸ ਗਮਨ ਕਰਤਾਲ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕੇ ਪਾਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਈ ਤਾਂ ਸਿਉ ਪ੍ਰੀ ਬਲੂਆ ਕੇ ਗਿਰੇ ਭੀਤਰ ਵਸੈ ਅੰਧ ਕੇ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲਣਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਕਾਰ ਮਹਾ ਲੋਭ ਧਰੋ ਯਾਹੂ ਜੁਗਤ ਬੇਹਾਨੀ ਕਈ ਜਨਮ ਨਾਨਕ ਰਾਤ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਰਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮਿਤ ਤੁਮੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗਹਿ ਆਨ ਸੁਆਏ ਨਾਨਕ ਕਰੁਣਾ ਸੀ ਜਈ ਮਿਨ ਨਾਵੈ ਪਤ ਜਾਇ ਅਸਪਦੀ ਦਸ ਵਸਤੂ ਲੈ ਪਾਤਸ਼ਾਹ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ ਏਕ ਪੀ ਨਾ ਦੇ ਦਸ ਪੀ ਹਿਰ ਲੇ ਦੋ ਮੂੜਾ ਕਉ ਕਹਾ ਕਰੇ ਜਿਸ ਤੱਕ ਸਿਉ ਨਾਹੀ ਚਾਰਾ ਤਾਂ ਕੋ ਬੀਜੈ ਸਰ ਨਮਸਕਾਰਾ ਜਾਂ ਕਹਿ ਮਨ ਲਾਗਾ ਬ੍ਰਹਮ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਅਗੰਤ ਸਾਉ ਆਪਣੀ ਦੇ ਰਾਸ ਖਾਤ ਪੀਤ ਬਰਤੈ ਅਨੰਦ ਉਲਾਸ ਆਪਣੀ ਅਮਾਨ ਕਸ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸਤ ਤਿਆ ਗੈ ਰੱਖੈ ਸਭ ਕੀ ਆਗਿਆ ਮਾਨੈ ਮਾਤੈ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਹਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਜਾਇਆ ਸਿਉ ਰੰਗ ਲਾਵੈ ਉਹ ਬਿਰਸੈ ਉਹ ਮਨ ਪਛਤਾਵੈ ਜੋ ਦੀਤੈ ਸੋ ਚਾਲਣ ਹਾਰ ਲਪਟ ਰਹੇ ਤੈ ਅੰਧ ਅੰਧਾਰ ਬਤਾਉ ਸਿਉ ਜੋ ਲਾਵੈ ਨੇ ਤਾਂ ਕੋ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਹਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧੋ ਮੋਹ ਅਭਿਮਾਨ ਮਿਥਿਆ ਆਪਸੂ ਪ੍ਰਕਿਰਤ ਗਮਾਨ ਹਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕੋਹਿਰੈ ਮਿਥਿਆ ਨਿਤ ਪੇਖਤ ਪਰ ਤੇਰ ਪਾਤ ਮਿਥਿਆ ਰਤਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਨਿਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇ ਤਬਕਾਰ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਕਰ ਕੀ ਆਰ ਜਾ ਸਾਚ ਬਿਨਾ ਕਾ ਹੋ ਸੁਚਾ ਬਿਰਥਾ ਨਾਮ ਬਿਨਾ ਤਲੇ ਅੰਧ ਮੁਕਿਆ ਵਤਾਂ ਕੈ ਦੁਰਗੰਧ ਬਿਨ ਸਿਮਰਨ ਬਿਨ ਰਹਿਣ ਬਿਰਥਾ ਵਿਹਾਏ ਮੇਗ ਬਿਨਾ ਜੂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਣ ਕੇ ਨਰਾਰਕ ਦਾਮ ਤਨ ਤਨ ਤੇ ਜਨ ਜੇ ਕਟ ਬਸਿਓ ਹਰ ਨਾਮ ਨਾਨਕ ਤਾਂ ਕੈ ਬਲ ਬਲ ਜਾਮ ਰਹਿਤ ਅਵਰ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨਾ ਕਾਹੂ ਪੀਨ ਅਵਰ ਅਪਦੇਸੈ ਆਪ ਨਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸਕੈ ਅੰਤਰ ਬਸੈ ਨਿਰੰਕਾਰ ਕਿਸਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੈ ਮਾਨੈ ਆਪੈ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕੇ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਈ ਲੜ ਲਾ।

ਸਭਿਆਪ ਆਪੇ ਦਾਨੈ ਸਾਰ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕਾ ਸੰਗ ਨ ਕਬੂ ਪਾਵੇ ਸਾਧ ਕਾ ਸੰਗ ਸਦਾ ਸੁਖ ਪਾਵੇ ਸਾਧ ਸੰਗ ਭਕਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕਾ ਸੰਗ ਦ੍ਰਿੜੈ ਸਭ ਧਰਮ ਸਾਧ ਕਾ ਸੰਗ ਕੇਵਲ ਪਾਰ ਬ੍ਰਹਮ ਸਾਧ ਕਾ ਸੰਗ ਪਾਏ ਨਾਮ ਨਨਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸੰਕੁਲ ਉਧਾਰੈ ਸਾਧ ਸੰਗ ਸਾਜਰ ਮੀਰ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਢਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖ ਤਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਈਹਾ ਊਹਾ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮਮ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਪਰੈ ਸਾਧ ਕੈ ਸੰਗ ਲੱਗੈ ਪਰਮ ਨੀਠਾ ਸਾਧੂ ਕੈ ਸੰਗ ਘੱਟ ਘੱਟ ਦੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਨਾਮ ਵੇਦ ਨਾ ਜਾਣ ਹੈ ਜੇ ਤਸਨ ਹੈ ਤੇ ਤਾਬ ਖਿਆਨ ਹੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸੱਚਾ ਮੁਖ ਸੱਚਾ ਸੋਏ ਅਵਰ ਨ ਪੇਖੈ ਏਕ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸਪਰੀ ਬ੍ਰਹਮ ਗਿਆਨੀ ਸਦਾ ਨਿਰਲ

ਕੀਨੀਆਂ ਆਪ ਨਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗੜੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਬਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਤਾ ਕਾ ਜੰਤ ਆਪਸ ਕਹੋ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੂਨ ਪ੍ਰਮਾਵੇ ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਾ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਿਸਤਾਵੇ ਨਾਨਕੀਹਾ ਮੁਕਤ ਆਗਿਆ ਸੁਖ ਪਾਵੇ ਧਨਵੰਤਾ ਹੋਏ ਕਰ ਗਿਰਬਾਵੇ ਤਿੰਨ ਸਮਾਨ ਕਸ ਸੰਗ ਨਾ ਜਾਵੇ ਉਹ ਲਸ਼ਕਰ ਮਨੁੱਖ ਉਪਰ ਕਰੇ ਆਸ ਫਲ ਭੀਤਰ ਤੰਕਾ ਹੋਏ ਬਨਾਸ ਸਭ ਤੇ ਆਪ ਜਾਣੈ ਬਲਵੰਤ ਕਿਨਮੈ ਹੋਏ ਜਾਏ ਪਸਮੰਤ ਕਿਸੈ ਨਾ ਬਧੈ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਕੁਆਰੀ ਗੁਰ ਪ੍ਰਸਾਦ ਜਾਂਕਾ ਮਿਟੈ ਅਭਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕਹੋ ਕੈਸੇ ਗਵੈ ਆਪਸ

ਮਾਹੀ ਪੂਰੇ ਪੂਰਨ ਸਭ ਠਾਈ ਨਾਨਾ ਵਿਧ ਕਰਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਥਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਬੇਤਰਾਮ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਸਗਲ ਸਕਾਰ ਨਾਮ ਕੇ ਤਾਰੇ ਪੁਰੀਆ ਸਪਨ ਨਾਮ ਕੈ ਸੰਗ ਉਧਰੇ ਸੁਣ ਸਰਵਨ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਮਲ ਨਿਰਮਲੀ ਜਿਸੈ ਬਜਾਏ ਤਿਸੈ ਸਭ ਭਲੀ ਸਤ ਨਾਮ ਪ੍ਰਭਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਖਤ ਆਪੇ ਜਾਣੈ ਆਪਣੀ ਮਿਤ ਗਤ ਜਿਸਕੀ ਸਿਸ਼ਟ ਸੋ ਕਰਨੈ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤਿ ਪਾਵੈ ਸੋ ਵਰਤੀਆ ਬਿਸਮਨ ਬਿਸਮ ਭਈ ਬਿਸਮਾਦ ਜਿਨ ਬੂਝਿਆ ਤਿਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁਖ ਕਾਟਣ ਹਾਰ ਜਾਂ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ

ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸਪਰੀ ਚਰਨ ਸਤ ਸਤ ਪਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਰਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਤ ਸਤ ਸਤ ਜਸ ਸੁਨਤਾ ਬੁਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਹਿ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਡਾਂਕਾ ਹਿਰਦੈ ਵਿਸ਼ਵਾਸ ਸਭਿਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੈ ਬਸਾਨਾ ਜਿਸ ਤੇ ਉਪਰਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਦਾਈ।

ਸਲੋਕ ਸਤਿਗੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਿਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਗੁਰਮਤਿ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਟ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ

ਸੰਸਾਰ ਜਾਂ ਸੁਭਾਵ ਹੈ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲਈ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੁਪਰਬ ਜੀਵਾ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੁ ਵਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ

ਜੋ ਜੋ ਰਚਿਓ ਸੋ ਤਿਸੈ ਤਿਆਤ ਜਿਸ ਪਾਵੈ ਤਿਸ ਲਈ ਮਲਾਇ ਭਗਤ ਕਹਿ ਹਰ ਕੇ ਗੁਣ ਗਾਇ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਨਿਆ ਜਨ ਲਾਗਾ ਹਰ ਕੇ ਕਹਿ ਨਾਇ ਜਿਸ ਕੀ ਆਸਨ ਬਿਰਧੀ ਜਾਏ।

ਆਨ ਦਿਨ ਪੂਜ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲੱਭ ਦੇਹ ਕਾ ਕਰੋ ਉਦਹਾਰ ਅੰਮ੍ਰਿਤ ਬਚਨ ਹਰ ਕੇ ਗੁਣ

ਕੇ ਨਾਨਕ ਫਲ ਪਾਵੋ ਹਲਤ ਪਲਟ ਦੁਇ ਲਿਹੁ ਤਵਾਰ ਰਾਮ ਨਾਮ ਅੰਤਰ ਪੁਰ ਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੂਖ ਦਰਦ ਮਨ ਤੇ ਪਹੁ ਜਾਏ ਸਚ ਵਪਾਰ ਕਰੋ ਵਾਪਾਰੀ ਦਗੈ ਨਿਬਹਿ ਖੇਪ ਤੁਮਾਰੀ ਇੱਕਾ ਟੇਕ ਰੱਖੋ ਮਨ ਮਾਏ ਨਾਨਕ ਬਹੁਰ ਨਾ ਆਵੈ ਜਾਏ ਚਿੱਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰੇ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ

ਪੂਰਾ ਪ੍ਰਭ ਅਰਾਧਿਆ ਪੂਰਾ ਜਾਖਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਿਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰਲੇਹ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਹੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਰਿ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।

ਸਾਸਤਰ ਭੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਾਹਿਬ ਕਹਿ ਰਹੇ ਨੇ ਜੈ ਤੇ ਸੂਤਰ ਸਵਾਨ, ਜਿਵੇਂ ਇੱਕ ਸੂਰ ਤੇ ਸੁੱਤੇ ਦਾ ਧਨ ਹੋਵੇ। ਕਮਾਲ ਦੀ ਗੱਲ। ਫਿਰ ਅੱਗੇ ਪੁੱਛਿਆ, ਗੁਰੂ ਤੇਗ ਬਹਾਦਰ ਜੀ ਭਗਤੀ ਕਿਵੇਂ ਕਰੀਏ? ਦਾਤਾ ਜੀ ਕਹਿਣ ਲੱਗੇ, ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਮ ਸਜਤ ਨਿਮਿਤ। ਫਿਰ ਕੁੱਤੇ ਦੀ ਉਦਾਹਰਣ ਦੇ ਦਿੱਤੀ। ਕਹਿਣ ਲੱਗੇ, ਭਗਤੀ ਜੇ ਕਰਨ ਦੀ ਜਾ ਸਿੱਖਣੀ ਆ, ਇੱਕ ਕੁੱਤੇ ਤੋਂ ਦਿਸ ਸਿੱਖੀ ਕਿ ਜਿਵੇਂ ਉਹ ਮਾਲਕ ਦਾ ਦਰ ਨਹੀਂ ਛੱਡਦਾ, ਇਸੇ ਤਰ੍ਹਾਂ ਤੂੰ ਵੀ ਆਪਣੇ ਮਾਲਕ ਦੇ ਦਰ ਨੂੰ ਕਦੀ ਛੱਡੀ। ਸਤਿਗੁਰੂ ਨੇ ਕਹਿਤੀ ਰਮਜ ਪਾਈਏ। ਹੁਣ ਇੱਕ ਸਵਾਲ ਪੈਦਾ ਹੋਵੇਗਾ, ਇੱਕ ਪਾਸੇ ਤੁਸੀਂ ਭਗਤੀ ਤੋਂ ਹੀਣੇ ਨੂੰ ਸੂਰ ਤੇ ਕੂਕਰ ਨਾਲ ਤੁਲਨਾ ਦੇ ਰਹੇ ਹੋ, ਤੇ ਦੂਸਰੇ ਪਾਸੇ ਅਗਲੇ ਸ਼ਲੋਕ ਵਿੱਚ ਹੀ ਦ੍ਰਿਸ਼ਟਾਂਤ ਦੇ ਰਹੇ ਹੋ ਕਿ ਭਗਤੀ ਇਸ ਤਰ੍ਹਾਂ ਕਰੀ ਜਿਵੇਂ ਮਾਲਕ ਦੇ ਦਰ ਤੇ ਕੂਕਰ ਬੈਠਾ ਹੋਵੇ, ਕੁੱਤਾ ਬੈਠਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਮੁਖਾਂ ਨੂੰ ਇਸ ਚੀਜ਼ ਦੀ ਸੂਝ ਹੈ। ਜਦੋਂ ਵੀ ਹਜ਼ੂਰ ਕੋਈ ਉਦਾਹਰਣ ਦਿੰਦੇ ਨੇ ਨਾ, ਇਹ ਉਦਾਹਰਣ ਦਾ ਇੱਕ ਪੱਖ ਕੇਵਲ ਲੈਣਾ ਹੈ। ਜਿਹੜੇ ਪ੍ਰਕਰਨ ਦੀ ਗੱਲ ਸਤਿਗੁਰੂ ਸ਼ਬਦ ਵਿੱਚ ਕਰਦੇ ਹੋਣ, ਉਹਦਾ ਕੇਵਲ ਇੱਕ ਪੱਖ ਲਈਦਾ ਹੈ, ਉਹਦੇ ਅੰਦਰ ਦੇ ਔਗਣਾਂ ਨੂੰ ਵੀ ਚੱਕੀਦਾ। ਜਦੋਂ ਭਗਤੀ ਤੋਂ ਹੀਣੇ ਦੀ ਗੱਲ ਕੀਤੀ, ਉਦੋਂ ਸੂਰ ਤੇ ਕੂਕਰ ਨਾਲ ਤੁਲਨਾ ਦੇ ਦਿੱਤੀ, ਤੇ ਜਦੋਂ ਭਗਤੀ ਕਰਨ ਵਾਲੇ ਦੀ ਗੱਲ ਕੀਤੀ, ਉਦੋਂ ਉਸ ਕੁੱਤੇ ਦਾ ਇੱਕ ਗੁਣ ਹੀ ਬਹੁਤ ਵੱਡਾ ਕਿ ਮਾਲਕ ਦਾ ਵਫ਼ਾਦਾਰ ਬਣ ਕੇ ਰਹਿਣਾ। ਸਾਹਿਬ ਨੇ ਉਦੋਂ ਕੇਵਲ ਗੁਣ ਦੀ ਗੱਲ ਕੀਤੀ। ਸਤਿਗੁਰੂ ਕੀ ਬਾਣੀ ਪੜ੍ਹ ਲਈ, ਮੈਂ ਸਿਰਫ ਕੁਝ ਉਦਾਹਰਨਾਂ ਦੇਣੀਆਂ ਨੇ ਇਸ ਗੱਲ ਨੂੰ ਸਪਸ਼ਟ ਕਰਨ ਲਈ। ਇੱਕ ਪਾਸੇ ਹਜ਼ੂਰ ਕਹਿੰਦੇ ਨੇ, ਵੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਮਛਲੀ ਲੀਰ, ਇਸ ਤਰ੍ਹਾਂ ਮੈਂ ਕਰੀ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ। ਤੇ ਦੂਸਰੇ ਪਾਸੇ ਹਜ਼ੂਰ ਜਦੋਂ ਇਹ ਹੀ ਪ੍ਰਮਾਣ ਫਿਰ ਦੇਣਗੇ, ਸਾਹਿਬ ਕਹਿਣਗੇ, ਜੇ ਮੈਂ ਕਰਨਾ ਹੀ ਨਾ, ਜੋ ਮਛਲੀ ਬਿਨ ਪਾਣੀ ਹੈ ਤੂੰ ਜੀਵਨ ਪਾਵੈ, ਇਸ ਤਰ੍ਹਾਂ ਮੈਂ ਕਰੀ ਜਿਵੇਂ ਮੱਛੀ ਦਾ ਪਾਣੀ ਨਾਲ ਹੈ। ਬੇਅੰਤ ਵਰੀ ਪਾਣੀ ਤੇ ਮੱਛੀ ਦੇ ਪਿਆਰ ਦਾ ਜ਼ਿਕਰ ਕੀਤਾ, ਤੇ ਦੂਸਰੇ ਪਾਸੇ ਸਾਹਿਬ ਕਹਿਣਗੇ, ਬਚ ਕੇ ਰਹੀ ਜਿਵੇਂ ਮੱਛੀ ਜੀਵ ਦੇ ਸਵਾਦ ਪਿੱਛੇ ਜ਼ਿੰਦਗੀ ਬਰਬਾਦ ਕਰ ਬੈਠੀ ਹੈ, ਕਿਤੇ ਤੂੰ ਵੀ ਨਾ ਆਪਣੀ ਕਰ ਲੈ। ਹਜ਼ੂਰ ਦਾ ਬਚਨ ਪੜ੍ਹਨੇ ਆ, ਕਹਿੰਦੇ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਪੰਜਾਂ ਦੀ ਗੱਲ ਕਰ ਦਿੱਤੀ ਕਿ ਇੱਕ ਇੱਕ ਦੋਖ ਕਰਕੇ ਇਹ ਨਸ਼ਟ ਹੋ ਗਏ। ਧਿਆਨ ਰੱਖਣਾ, ਇੱਕ ਪਾਸੇ ਮੱਛੀ ਦੀ ਉਦਾਹਰਣ ਦੇ ਕੇ ਕਹਿਣਗੇ, ਜੇ ਨੇ ਕਰਨਾ ਹੀ ਤਾਂ ਇਸ ਤਰ੍ਹਾਂ ਕਰੀ ਜਿਵੇਂ ਉਹਦੇ ਵਿੱਚ ਪਾਣੀ ਨੂੰ ਨੇ ਕਰਨ ਦੀ ਸਮਰੱਥਾ ਹੈ। ਤੇ ਯਾਦ ਰੱਖੀ, ਜੇ ਚਸਕੇ ਵਿੱਚ ਪੈ ਗਏ ਤੇ ਤੇਰੇ ਸਾਹਮਣੇ ਜਿਵੇਂ ਜੀਵ ਦੇ ਰਸ ਵਿੱਚ ਮੱਛੀ ਆਪਣੇ ਜੀਵਨ ਨੂੰ ਤਬਾਹ ਕਰਦੀ ਹੈ, ਕਦੀ ਉਸੇ ਤਰ੍ਹਾਂ ਦੇ ਰਸ ਨਾਲ ਤੂੰ ਆਪਣੀ ਜ਼ਿੰਦਗੀ ਨੂੰ ਤਬਾਹ ਨਾ ਕਰ ਲਈ। ਹੁਣ ਮੱਛੀ ਇੱਕੋ ਹੈ, ਉਦਾਹਰਨਾਂ ਦੋਵਾਂ ਥਾਵਾਂ 'ਤੇ ਵੱਖ ਨੇ। ਹਜ਼ੂਰ ਦੀ ਬਾਣੀ ਵਿੱਚ ਪ੍ਰਮਾਣ ਆਉਂਦਾ ਹੈ। ਸਾਹਿਬ ਕਹਿੰਦੇ, ਜਿਵੇਂ ਮੈਂ ਉਦਾਹਰਨ ਦਿੱਤੀ ਹੈ ਕਿ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰੀ ਕੋ ਕਿਉਂ ਕਰ ਤਰਪਾਵੈ, ਨਾਦ ਕੁਰੰਕ ਹੈ ਵੇਦਿਆ ਸਾਨੂੰ ਉੜਤਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ। ਕਹਿੰਦੇ ਨੇ, ਜਿਵੇਂ ਕਿ ਇੱਕ ਭਵਰਾ ਕਮਲ ਦੇ ਫੁੱਲ ਨੂੰ ਨੇ ਕਰਦਾ, ਤੇ ਦੂਸਰੇ ਪਾਸੇ ਸਾਹਿਬ ਕਹਿਣਗੇ, ਬਚ ਕੇ ਰਹੀ ਕਿ ਕਮਲ ਦੇ ਫੁੱਲ ਦਾ ਪਿਆਰ ਇਹ ਚੰਗੀ ਆ, ਜਿਹੜਾ ਭਵਰਾ ਕਮਲ ਫੁੱਲ ਵਿੱਚ ਆ ਗਿਆ, ਕਮਲ ਫੁੱਲ ਉਹਨੂੰ ਮੌਤ ਦੇ ਮੂੰਹ ਵਿੱਚ ਛੱਡ ਦਿੰਦਾ। ਧਿਆਨ ਰੱਖਣਾ, ਉੱਥੇ ਉਦਾਹਰਣ ਦਾ ਪੱਖ ਹੋਰ ਹੋ ਗਿਆ। ਇਸ ਗੱਲ ਨੂੰ ਸਿਰਫ ਇੰਨਾ ਕੁ ਸਮਝਾਉਣ ਲਈ ਹਜ਼ੂਰ ਇੱਕ ਪਾਸੇ ਕਹਿ ਰਹੇ ਨੇ, ਉਹ ਤਨ ਇੱਕ ਕੂਕਰ ਦੀ ਤਰ੍ਹਾਂ ਹੈ, ਉਹ ਤਨ ਇੱਕ ਸੂਰ ਦੀ ਤਰ੍ਹਾਂ ਹੈ, ਜਿਸ ਅੰਦਰੋਂ ਮਾਲਕ ਦੀ ਭਗਤੀ ਨੇ ਸਿਮਰਨ ਨੇ। ਮੈਂ ਉਦਾਹਰਨਾਂ ਵੀ ਬਾਣੀ ਵਿੱਚੋਂ ਆਪਾਂ ਦੇਖਦੇ ਹਾਂ। ਕਈ ਵਾਰੀ ਅਰਥ ਕਰੀ ਦੀਏ ਕਿ ਇਹ ਮਨੁੱਖ ਜਿਹੜਾ ਹੈ ਤਨ ਕਰਕੇ ਦੂਸਰੀਆਂ ਜੂਨਾਂ ਨਾਲੋਂ ਸੁੰਦਰ ਹੈ, ਕਿ ਇਹਦੇ ਕੋਲ ਸਰੀਰਕ ਤੌਰ 'ਤੇ ਦੂਸਰੀਆਂ ਜੂਨਾਂ ਨਾਲੋਂ ਬਲ ਜ਼ਿਆਦਾ ਹੈ। ਧਿਆਨ ਰੱਖਣਾ, ਜੇ ਸਰੀਰਕ ਤੌਰ 'ਤੇ ਤੁਲਨਾ ਕਰੀਏ, ਤਨ ਦੇ ਪੱਧਰ 'ਤੇ ਆਪਾਂ ਤੁਲਨਾ ਕਰੀਏ, ਤੇ ਇੱਕ ਸ਼ੇਰ ਦੇ ਨਾਲ ਇਸ ਮਨੁੱਖ ਦਾ ਮੁਕਾਬਲਾ ਕਰਾਓ, ਇਹਦੇ ਹੱਥ ਵਿੱਚ ਕੋਈ ਸ਼ਸਤਰ ਨਾ ਹੋਵੇ, ਇਹਦੇ ਕੋਲ ਜਾਲ ਨਾ ਹੋਵੇ, ਇਸ ਮਨੁੱਖ ਦਾ ਬਿਨਾਂ ਸ਼ਸਤਰ ਤੋਂ ਤੁਸੀਂ ਕਿਸੇ ਹਾਥੀ ਨਾਲ ਮੁਕਾਬਲਾ ਕਰਾਓ, ਇਹ ਤਾਂ ਗੱਲ ਦੂਰ ਦੀ। ਕਿਸੇ ਤਾਕਤਵਰ ਕੁੱਤੇ ਨਾਲ ਤੁਲਨਾ ਕਰਾ ਦਿਓ, ਤੇ ਮਨੁੱਖ ਸਰੀਰਕ ਤੌਰ 'ਤੇ ਤਾਂ ਇੱਕ ਕੁੱਤੇ ਦਾ ਮੁਕਾਬਲਾ ਵੀ ਨਹੀਂ ਕਰ ਸਕਦਾ, ਇੱਕ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦਾ। ਫਿਰ ਆਪਾਂ ਕਹਾਂਗੇ ਕਿ ਬੰਦੇ ਨੇ ਬੰਦੂਕ ਨਾਲ, ਜਾਲ ਨਾਲ, ਜਾਂ ਇਹਨੇ ਕਿਸੇ ਹੋਰ ਸ਼ਸਤਰ ਨਾਲ ਹਾਥੀ ਨੂੰ, ਸ਼ੇਰ ਨੂੰ, ਕੁੱਤੇ ਨੂੰ ਆਪਣੇ ਅਧੀਨ ਕੀਤਾ। ਤੇ ਧਿਆਨ ਰੱਖਣਾ, ਜਦੋਂ ਮਨੁੱਖ ਸ਼ੇਰ ਨੂੰ ਜਾਲ ਵਿੱਚ ਪਾਉਂਦਾ, ਉੱਥੇ ਬੰਦੇ ਦੇ ਸਰੀਰ ਦੀ ਤਾਕਤ ਨਹੀਂ ਕੰਮ ਕਰਦੀ, ਜੋ ਮਾਲਕ ਨੇ ਇਹਨੂੰ ਅਕਲ ਦਿੱਤੀ ਹੈ, ਆਪਣੀ ਅਕਲ ਨਾਲ, ਜੁਗਤ ਨਾਲ ਇਹਨੇ ਜਾਲ ਨੂੰ ਬੁਣਿਆ, ਤੇ ਉਸੇ ਜਾਲ ਨਾਲ ਇਹਨੇ ਸ਼ੇਰ ਨੂੰ ਆਪਣਾ ਗੁਲਾਮ ਬਣਾ ਲਿਆ। ਉੱਥੇ ਸਰੀਰ ਨਹੀਂ, ਇਹਨੂੰ ਵਾਹਿਗੁਰੂ ਨੇ ਇੱਕ ਅਕਲ ਦਿੱਤੀ। ਤਨ ਕਰਕੇ ਤਾਕਤਵਰ ਨਹੀਂ ਮਨੁੱਖ,

0: ਉਦਾਹਰਨ ਤਨ ਕਰਕੇ ਇਹ ਸੁੰਦਰ ਵੀ ਨਹੀਂ। ਕਈ ਵਾਰੀ ਸੋਚੀਦਾ ਕਈ ਪੰਛੀ ਐਸੇ ਨੇ ਜਿਨ੍ਹਾਂ ਦੇ ਖੰਭ ਇੰਨੇ ਪਿਆਰੇ ਨੇ, ਉਹਨਾਂ ਵਿੱਚ ਮਾਲਕ ਨੇ ਰੰਗ ਇੰਨੇ ਕਮਾਲ ਦਾ ਭਰਿਆ, ਭਾਵੇਂ ਉਹ ਧੁੱਪ ਵਿੱਚ ਤੁਰੇ ਫਿਰਨ ਤਾਂ ਵੀ ਉਹ ਰੰਗ ਉਤਰਦਾ ਨਹੀਂ, ਜੇ ਬਰਸਾਤ ਵਿੱਚ ਰਹਿਣ ਤਾਂ ਵੀ ਰੰਗ ਉਤਰਦਾ ਨਹੀਂ। ਤੇ ਯਾਦ ਰੱਖਣਾ, ਉਹਨਾਂ ਨੂੰ ਕੋਈ ਇਸ਼ਨਾਨ ਵੀ ਨਹੀਂ ਕਰਾਉਂਦਾ। ਆ ਮੋਰ ਨੂੰ ਕਿਸੇ ਨੇ ਪਕੜ ਕੇ ਰੋਜ਼ ਇਸ਼ਨਾਨ ਕਰਾਇਆ, ਪਰ ਜਦੋਂ ਵੀ ਤੱਕੋਗੇ ਉਹਦੇ ਖੰਭਾਂ ਨੂੰ ਦੇਖ ਕੇ ਮਨ ਵਿੱਚ ਬੜਾ ਖਿੱਚ ਤੇ ਉਤਸ਼ਾਹ ਪੈਦਾ ਹੁੰਦਾ ਹੈ। ਉਹ ਬਗੈਰ ਇਸ਼ਨਾਨ ਤੋਂ ਵੀ ਉਹਦਾ ਤਨ ਸੋਹਣਾ ਲੱਗਦਾ ਹੈ। ਪਰ ਆਹ ਜਿਹੜਾ ਸਰਦਾਰ ਹੈ 84 ਦਾ, ਜੇ 24 ਘੰਟਿਆਂ ਵਿੱਚ ਇਹ ਇੱਕ ਵਾਰੀ ਇਸ਼ਨਾਨ ਨਾ ਕਰੇ ਤੇ ਇਹਦੇ ਤਨ ਦੀ ਚਮੜੀ ਵਿੱਚੋਂ ਬਦਬੋ ਆਉਣ ਲੱਗ ਪੈਂਦੀ, ਇਹਦੇ ਨੇੜੇ ਬੈਠਣ ਨੂੰ ਚਿੱਤ ਨਹੀਂ ਕਰਦਾ। ਇਹਦਾ ਮਤਲਬ ਸਾਹਿਬ ਕਹਿ ਰਹੇ ਨੇ ਕਿ ਯਾਦ ਰੱਖੀ, ਇਹ ਤਨ ਕਰਕੇ ਤੂੰ ਸੋਹਣਾ ਨਹੀਂ, ਸਰੀਰ ਕਰਕੇ ਤੇਰੇ ਕੋਲ ਬਲ ਨਹੀਂ, ਮਾਲਕ ਨੇ ਤੈਨੂੰ ਅਕਲ ਦਿੱਤੀ ਹੈ। ਇੱਥੇ ਹਜ਼ੂਰ ਨੇ ਸ਼ਬਦ ਵਰਤਿਆ, ਜਿਸ ਮਨੁੱਖ ਅੰਦਰ ਭਗਤੀ ਨਹੀਂ ਉਹ ਇਸ ਤਰ੍ਹਾਂ ਜਿਵੇਂ ਸੂਰ ਤੇ ਕੂਕਰ ਦਾ ਤਾਨੀ। ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਲੋਕ ਸੰਸਕ੍ਰਿਤੀ ਵਿੱਚ ਆਪਾਂ ਵਿਚਾਰਿਆ ਸੀ, ਹਜ਼ੂਰ ਨੇ ਪ੍ਰਮਾਣ ਦਿੱਤਾ ਸੀ, ਗੁਰਮੰਤਰ ਕਿਣਕਿਆ ਜੋ ਪ੍ਰਾਣੀ ਸਰਗੰਤ ਜਨਮ ਭ੍ਰਸ਼ਟਣਾ। ਜਿਸ ਮਨੁੱਖ ਨੇ ਗੁਰੂ ਦਾ ਮੰਤਰ ਨਹੀਂ ਲਿਆ, ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਗੁਰੂ ਘਰ ਆ ਰਿਹਾ, ਜਿਹਦੇ ਵਿੱਚ ਗੁਰੂ ਲਈ ਸ਼ਰਧ ਹੈ, ਜਿਹੜਾ ਗੁਰੂ ਲਈ ਆਪਣੇ ਮਨ ਵਿੱਚ ਟਿਕਾ ਰੱਖ ਕੇ ਜੁੜਦਾ ਪਿਆ, ਇਹਦਾ ਮਤਲਬ ਹੈ ਜਿਹਨੂੰ ਆਪਣੇ ਗੁਰੂ ਦੇ ਮੰਤਰ ਉੱਤੇ ਯਕੀਨ ਹੀ ਕੋਈ ਨਹੀਂ। ਜਿਹੜਾ ਇਹ ਕਹਿ ਰਿਹਾ ਕਿ ਗੁਰੂ ਮੰਤਰ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਹੈ, ਸਾਹਿਬ ਕਹਿ ਰਹੇ ਨੇ ਨਹੀਂ, ਗੁਰਮੰਤਰ ਗਿਣਤ ਹੈ ਜੋ ਪ੍ਰਾਣੀ ਸਰਗੰਤ ਜਨਮ ਭ੍ਰਸ਼ਟਣਾ ਹੈ। ਅਤੇ ਅੱਗੇ ਸਾਹਿਬ ਕਹਿੰਦੇ ਨੇ ਕੂਕਰ ਹੈ ਗਰਦਬ ਹੈ। ਤਿੰਨ ਸ਼ਬਦ ਪਹਿਲਾਂ ਵਰਤੇ, ਉਹ ਕੂਕਰ ਦੀ ਤਰ੍ਹਾਂ, ਕੂਕਰ ਹੈ ਦਰ ਤੇ ਸੂਰ ਦੀ ਤਰ੍ਹਾਂ, ਗਰਦਬ ਹੈ ਉਹ ਗਧੇ ਦੀ ਤਰ੍ਹਾਂ, ਸ਼ਾਇਦ ਕਹਿੰਦੇ ਨੇ ਕਾਕਾ ਹੈ ਕਾਂ ਦੀ ਤਰ੍ਹਾਂ, ਸਰਪ ਮੈਂ ਸੱਪ ਦੀ ਤਰ੍ਹਾਂ, ਤੁਲ ਖਲੈ ਖਲੈ ਦਰ ਤੇ ਮੂਰਖ। ਕਹਿੰਦੇ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਭਗਤੀ ਨਹੀਂ ਤੇ ਉਹਦੀ ਤੁਲਨਾ ਇਹਨਾਂ ਦੇ ਨਾਲ ਆਪਾਂ ਕਰ ਸਕਣੀ। ਹਜ਼ੂਰ ਨੇ ਕੁਝ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਫਿਰ ਮੈਂ ਇਸੇ ਸ਼ਲੋਕ ਦੀ ਅਜੇ ਵਿਚਾਰ ਕਰ ਰਿਹਾ ਕਿ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ। ਹਜ਼ੂਰ ਦਾ ਇੱਕ ਬਚਨ ਆਉਂਦਾ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ, ਮੇਰੇ ਮਾਲਕ ਤੂੰ ਮਿਲ ਨਾਮ ਦੀ ਦਾਤ ਦੇ। ਤੇ ਸਾਹਿਬ ਕਹਿੰਦੇ ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇ ਹੋ। ਤੇ ਅੱਗੇ ਸਾਹਿਬ ਕਹਿੰਦੇ ਨਾਮ ਬਿਨਾਂ ਜੋ ਪੈਰ ਹੈ ਖਾਏ, ਜਿਹੜਾ ਨਾਮ ਜਪਦਾ ਨਹੀਂ ਤਨ ਤੇ ਸੁੰਦਰ ਬਸਤਰ ਵੀ ਪਾਉਂਦਾ, ਨਾਮ ਜਪਦਾ ਨਹੀਂ 36 ਪ੍ਰਕਾਰ ਦੇ ਭੋਜਨ ਵੀ ਛਕਦਾ। ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈ ਕੇ ਅਰਥ ਕਰ ਰਿਹਾ, ਕਿਉਂਕਿ ਸ਼ਲੋਕ ਆਇਆ ਤੇ ਗੁਰੂ ਦੀ ਗੱਲ ਲੁਕਾਉਣਾ ਇਹ ਬੜਾ ਵੱਡਾ ਪਾਪ ਹੁੰਦਾ ਜੀ। ਜਿਹੜਾ ਬੰਦਾ ਆਪਣੇ ਸਤਿਗੁਰੂ ਦੀ ਗੱਲ ਨੂੰ ਕੇਵਲ ਇਸ ਕਰਕੇ ਲੁਕਾ ਲੈ ਕਿ ਲੋਕ ਕੀ ਕਹਿਣਗੇ, ਉਹਨੂੰ ਨਾ ਇੱਥੇ ਕਦੀ ਕਹਿਣ ਤੇ ਨਾ ਰੱਬ ਦੇ ਘਰ ਕਦੀ ਕਹਿਣ। ਨਾਲੇ ਗੁਰੂ ਦੀ ਗੱਲ ਕੋਈ ਬਣੌਤੀ ਨਹੀਂ, ਸਤਿਗੁਰੂ ਦਵੈਕ ਨਹੀਂ ਰੱਖਦੇ, ਗੁਰੂ ਨਿਰਵੈਰ ਏ, ਪਰ ਅਸਲੀਅਤ ਤਾਂ ਕਹਿਣੀ ਪਏਗੀ। ਸਾਹਿਬ ਕਹਿ ਰਹੇ ਨੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇ ਹੋ, ਨਾਮ ਬਿਨਾਂ ਜੋ ਪੈਰ ਹੈ ਖਾਏ। ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ, ਕਹਿਣ ਲੱਗੇ ਜੋ ਕੂਕਰ ਜੂਠਣ ਮੈਂ ਪਾਏ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ। ਨਾ ਬਿਨਾਂ ਜੋ ਪੈਰ ਹੈ ਖਾਏ, ਜੋ ਕੂਕਰ ਜੂਠਣ ਮੈਂ ਪਾਏ। ਅੱਗੇ ਸਾਹਿਬ ਕਹਿੰਦੇ ਨੇ ਨਾਮ ਬਿਨਾਂ ਜੇਤਾ ਵਿਵਹਾਰ, ਨਾਮ ਤੋਂ ਬਿਨਾਂ ਜਿੰਨੇ ਵੀ ਤੂੰ ਕੰਮ ਕਰਨਾ ਤੇਰੇ ਇਸ ਤਰ੍ਹਾਂ ਤਨ ਦੇ ਬਸਤਰ ਨੇ ਕਿ ਜਿਵੇਂ ਕੋਈ ਮੁਰਦਾ ਪਿਆ ਹੋਵੇ ਉਹਦੇ ਉੱਤੇ ਤੁਸੀਂ ਰੇਸ਼ਮੀ ਕੱਪੜੇ ਪਾ ਦਿਓ, ਕੀਮਤੀ ਤੋਂ ਕੀਮਤੀ ਬਸਤਰ ਉਹਦੇ ਤਨ ਤੇ ਪਾ ਦਿਓ। ਸਾਹਿਬ ਕਹਿਣ ਲੱਗੇ ਉਸ ਮੁਰਦੇ ਨੂੰ ਕੋਈ ਫਰਕ ਨਹੀਂ ਪੈਣਾ, ਜਿਵੇਂ ਮੁਰਦੇ ਨੂੰ ਕੀਮਤੀ ਕੱਪੜੇ ਦੀ ਕੋਈ ਸਾਰ ਨਹੀਂ। ਜੇ ਬੰਦਗੀ ਨਹੀਂ ਕਰਦਾ ਤੇਰੇ ਤਨ ਦਾ ਸ਼ਿੰਗਾਰ ਵੀ ਮੁਰਦੇ ਦਾ ਸ਼ਿੰਗਾਰ। ਨਾ ਬਿਨਾਂ ਜੋ ਪੈਰ ਹੈ ਖਾਏ, ਜੋ ਕੂਕਰ ਜੂਠਣ ਮੈਂ ਪਾਏ, ਨਾ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ। ਹਜ਼ੂਰ ਅੱਜ ਕਹਿ ਰਹੇ ਨੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਮਾਲਕ ਨੇ ਤੈਨੂੰ ਸੂਝ ਦਿੱਤੀ ਹੈ। ਆ ਤੁਲਸੀ ਦੇ ਨਾ ਰਚਨਾ ਮੈਂ ਪੜ੍ਹੀ ਤੇ ਉਹਦੇ ਵਿੱਚ ਇੱਕ ਬੜਾ ਪਿਆਰਾ ਬਚਨ ਆਇਆ। ਭਾਵੇਂ ਕਈ ਹਿੰਦੂ ਸ਼ਾਸਤਰਾਂ ਦੀਆਂ ਉਦਾਹਰਨਾਂ ਐਸੀਆਂ ਨੇ, ਉਹਨਾਂ ਨੇ ਨਾ ਪਾਤਰ ਸਿਰਜ ਸਿਰਜ ਕੇ ਗੱਲ ਕੀਤੀ ਕਿਸੇ ਗੱਲ ਨੂੰ ਸਮਝਾਉਣ ਲਈ। तुलसी एक दिन गाँदा जा रहा कि बड़े भाग मानक तन पावा, बड़े भाग मानक तन पावा। तो लिखण वाला लिख दे नहीं, जेल नू शेर ने घेर लिया। कह लगा बड़े ऊंची ऊंची कूकना पे, बड़े भाग मानक तन पावा, आगा मेरे नाल, मेरे एक पंजे का मुकाबला तू कर सकना है। कहिंदे ने इन्नी देर नू हाथी आया, कहिंदा तुलसी तू अपने तन की महिमा करना, आ मेरे सामने। कहन लगे इन्नी देर नू चीता आया, उन्हें कहा मेरे सामने आ। इन्नी देर नू पशु आया, कह लगा तुलसी तू कहना बड़े भाग मानक तन पावा, मैं सुके कख खा के बंदे नू अमृत वर्गा दुध देनी हाँ, तेरे पल्ले की गोणी। तुलसी चुप कर गया, कह लगे तू किवें कहना बड़े भाग मानक तन पावा। उन्हें एको गल की, कहना मैं मुकाबला तो नहीं कर सकता, आओ बैठ के फिर चिमरन करिए, आओ मालक के गुण गाइए। सारे नीवी पा के चले गए। कहन लगे इसे करके मैं कह रहा कि बड़े भाग मानक तन पावा, बड़े तेरे भाग चंगे ने, तेनू मालक ने बंदगी दी सूझ दिती। गुरु ग्रंथ साहिब च एक शब्द आंदा कबीर साहिब दा, जे भगती नहीं फिर चार पाम दोए सिंघ गुंग मुख, मनुख तेरिया दो लत्तां ने एक बलद दियां चार ने। उदाहरण बड़े कमाल दी दिती, भावें भगत माल दे कई विद्वान इस घटना नू खिच के ना वो एक सेठ वाले पासे लै जांदे ने। कबीर ने सेठ नू कहा अगले जन्म विचों बरत बन गया। इहदे विच कोई शक नहीं कि भगत साहिब जिहड़े ने वो अंतरजामी ने, पर एक गल चेते रखियो, गुरु ग्रंथ साहिब की बाणी वक्ती नहीं, गुरु ग्रंथ साहिब की बाणी जुगो जुग अटाले। ते कई वारी मनुकल्पित गथावां केवल वक्त तक सीमित रहिंदियां ने, उन्हां गथावां विचों बहुत लंबेरे समय लई कोई चंगी उदाहरण जां चंगी सिख्या नहीं मिलदी। इसे भगत साहब कह रहे ने तेरे तन नालों एक पशु के तन वल तक चार पान दोए सिंघ गुंग मुख, पर देख उहदे चार पैर ने दो सिंघ ने, उहदे मुख विच जबान है पर गुंगा है। सजना तेनू भुख लगे तू आवाज दे के कहना मैनू रोटी दियो, तेनू प्यास लगे तू पानी मंग सकना है, तेनू रोग लगे तू बोल के कहना मैं रोगी है। पर एक पशु प्यासा मर जाएगा, पर कभी एडी लंबेरी जीव नाल मालक नू बोल के कह नहीं सकता मेरी प्यास नू दूर कर दे। भुखा मर जाएगा पर कह नहीं सकता। सजना चार पाम दो सिंह गुंग मुख, तप कैसे गुण गई है, ऊचत बैठक सिंगा पर है, तेनू बहिंदियां उठदियां सोते पैणगे, सब कत मूड लुकई है, कभी मुख नू लुका सकेगा। अगली उन्होंने उदाहरण दिती, हर दिन बैल बिराने हुई है। हुण शब्द आया ना बिराना, इहदा अर्थ असीं अखरी अर्थ यही करांगे बिगाने। ते जे कोई कहे भी इहदा भाव की है, हर दिन बैल बिराने हुई है, खाते नाकन टूटे कांधन कौडू को भुत खई है, कि तेरे गला जिहड़ा एक कंधा धौन गर्दन ये भी जख्मी होगी, नक भी फटिया होगा, पर बगाने का अर्थ की है। हर दिन बैन बिराने हुई है, जिन्हें गुरमुखा ने पिंडा जिमीदारा करके तके है। चलो हुण तां ट्रस्ट बन गए हर घर के अंदर सहूलत। पुरातन समय ने जो किसी की पैली बत्तर आनी, क्योंकि इस घटना की सानू एदी व्याख्या कर ली, पुरातनता वल जाना पैना। जो किसी का खेत बत्तर आना, जां किसी ने झोने तो पहला कद्दू करना, तो उन्हें एक गल कहनी भी अज खेत अपने दो तीन खेत कट्ठे वत्तर आ गए ने, ते इंज करो अपनी जोग न सरना नहीं, अपने गुआंढियां दे बलद भी मंग लई। उन्होंने फिर जोग मंग भी लैनी, बलद नाल हल जोड़ना। जदों ते एक गल कहनी भी एक काम करो, गुआंढी दे बलद नू सारा दिन खेत विच वाहना, पर सुक्की तूड़ी सामने पा देनी। चलो कोई गल नहीं, शाम नू मालक दे घर ने तुर जाना है, इहदे तो हल नाल जिन्ना कम लै सकदे हो कम लवो, इहनू दाणा पाण दी लोड़ नहीं, आपां ते मंगवा ही लिआए ना। कबीर साहिब कहिंदे सजणा जिवें मंगवे बदल बलद दे दुख सुख नू कोई नहीं जाणदा, इसे तरह याद रखी रब दे नाम तो बिना, जिवें बगाने बलद नू ठोकरा मारदे ने, इसे तरह किते तेनूं ठोकरा ना पैण। हर दिन बैल बराने होई है, फाटे नाकन टूटे कादर कोडू उस पुसखई है। फिर एक काम अगला होर भी हुंदा है, सारो दिल दौलत बन मैया। हुण अगली गल उन्होंने कही, किन्नर सारा दिन बल्द जंगल विच घूमदा है, अज उहना पेट अघई है पर उहदा पेट रजिया नहीं। जे पुछिए भी मालक दे दर कीते हुण इह जंगल विच किवें चला गया, ते जदों बल्द बुढ़ा हो जांदा सी ना, ते जिमीदार कहिंदा सी हुण इहनू खुरली ते बन्नण दी लोड़ नहीं, इहदे गल चों रस्ता कड्डो, जंगल वल छड्ड दिओ, आप ही चुण के पेट भरदा रहेगा। ते कबीर साहिब कहिंदे ने उहदे दंद घट चुके ने, दंद निकल चुके ने, बेचारा सारा दिन जमीन ते मुंह मारदा है पर दंद ना होण करके कुछ मुंह विच पैंदा नहीं ते सारा दिन बाचियां थक जांदियां ने पर पेट नहीं उपर। सारो दिन दौलत बन मैया अजू ना पेट अघैया है, अंदर रजदा नहीं। ते गुरु तेग बहादुर जी सिंह ने मना, जे किते ए दिन फिर ना वेखने पै जान, एक भगत भगवान जे प्राणी कै नाहे मन, जैसे सूकर स्वान नानक मानो ताहे तन। वो शरीर एक कूकर ते सूर की तरह, सतगुरु ने बाणी रचना उदाहरणा दित्तियां। कबीर साहब दे दो शलोक होंदे ने, एक शलोक नंबर 143 ते शलोक नंबर 52 है। उदाहरण उन्हां दी कूकर ते सूर दी दित्ती, उन्हां ते इत्थों ते कह दित्ता, कहन लगे की के गुरु तेग बहादुर जी ने सूर दे तन नाल तुलना दित्ती, पर कहिंदे कई वारी बंदे नालों सूर भी चंगे काम कर जांदा। बाणी दा प्रमाण साहिब कहिंदे सूर पिंड विच रहिंदा है, असीं तकने आ गलियां विच गंदगी उह साफ करदा है। हजूर कहिंदे ने बंदा जिहड़ा है उह 84 दा सरदार बन के भी समाज विच कई वारी गंद पांदा है, पर सूर इहो जिहा उह लोकां दे पए होए गंद नूं समेट दिंदा है। ते जदों उह किते सूर गली विच ना लंघे ते लोग कह दिंदे ने सूर नहीं निकले ते गंदगी साफ नहीं होई, कहन लगे साकत बंदिया तू समाज विच गंद पाना है, तेरी मौत तो बाद किसे ने ना नहीं लेना, पर तेरे नालों तां सूर चंगा है जिहड़ा गंद नूं समेटदा है, जिहनूं लोकी याद तां करदे ने। साहिब ने इक प्रमाण दित्ता, कहन लगे कबीर साकत ते सूकर भला, आछा रख है गाऊं वैगुरु रख है आछा गाऊं, साकत बपड़ा मर गया ओ साकत बपड़ा मर गया कोई ना लै है ना। साहिब अज कह रहे ने एक भगत भगवान जे प्राणी कै नाहे मन, जैसे सूकर स्वान नानक मानो ताए तन। फिर गुरु तेग बहादुर जी सानू डर लगता है, फिर कृपा करके दसो भगती किवें करिए। कहन लगे फिर याद रख कि जिवें स्वामी को ग्रह ज्यों सदा, स्वामी दर से मालक, जिवें मालक दे घर नूं ग्रह दर से घर, स्वान तजत नहीं नित। हुण कुत्ते दी उदाहरण बदल गए, ध्यान रखना स्वामी को ग्रह ज्यों सदा, स्वान तजत नहीं नित। जिवें मालक कुत्ते कुत्ते नूं अपने घर विच रखदा है ते कुत्ता कभी मालक दे दर नूं नहीं छड्दा, नानक ए विदार भजो इक मन होए इक चित, उसे तरह तू वफादार बन के अपने मालक दे दर ते बह जा। साध संगत कई वरी ना हजूर की बाणी पढ़ते हैं, जदों मन नूं नाल लै के तुरिए वख ना करिए बाणी तों। कोई भी बाणी दा शब्द जदों असीं पढ़ने आ ना, गुरमुख प्यारे भाई वीर सिंह इस गल कहिंदे सन, कहिंदे ने जदों तू शब्द पढ़े ना निम्रता वाले, जिवें हजूर दे सी बचन पढ़ने आ, हम मैले तुम उजल करते, जां पढ़े कामी क्रोधी चाकरी बाजी कर बेकाम, जां भाई साहब दे बचन पढ़े हों अपराधी गुनहगार, एक गल पढ़ के चेते रखी भी ए तेरे गुरु ने तेनू ही कहा है कि ए मेरे विच औगुण ने। जदों तू इन्ने कु शब्द पढ़ के मन में झाती मारेगा ना सतगुरु, तू निर्वैर है तू निर्मल है, तेरे विच तां कोई दोष नहीं, पर जिन्ने तू औगुण गिनाए ने सारे औगुण मेरे विच ही। फिर देखो मन क्यों नहीं चुकेगा। खैर मैं अर्ज कर रहा, साहब ने कहा कहन लगे इस तरह भगती कर जिवें मालक दे दर ते कुत्ता बैठा है। कभी बाबा कबीर साहब का बचन पढ़ो खान, एक पासे तो कहिंदे ने राम कबीरा एक पै है को ना सकै पछानी, ते दूजे पासे कहन लगे कबीर साहब तेरे विच ते रब विच अंतर नहीं। फिर कहन लगे मैं होमे विच नहीं कहिंदा, असल विच रब बड़ा वाहिगुरु बड़ा बेअंते, कबीर तो अपने मालक दे दर दा कुत्ता है। कहिंदे ने मेरे मालक ने अपने हुक्म दा पता मेरे गल विच पाया है, ते जिधर मैनू खिच के लिजांदा मैं तां उधर तुरना वा। उन्होंने जदों इस भगती की मिसाल दिती कि स्वामी को ग्रह जो सदा स्वान तजत नहीं नित, कहन लगे कबीर कूकर राम को मुतिया मेरो नाओ, मेरा नाम मोती है गले हमारे देवरी जे ठीक है तै जाऊं। भाई साहब भाई नंद लाल जेड़े महान विद्वान ने, भाई नंद लाल की रचना पढ़ने आ ना ते उन्हां दी बाणी कमाल दे बचन ने। वो जदों कलगी वाले की महिमा करते हैं उन्होंने इस गजल का मैं शेर पढ़िया तो उन्होंने वचन किया, कहिंदे ने गुरु गोबिंद सिंह तू जेड़े भी लिबास में आवेगा ना नंद लाल तेनू पहचान लवेगा। कि मैं शरदा नाल भजया भिजा है, कहिंदा जे ਤੂੰ ਸੂਫੀਆਂ ਵਾਲਾ ਲਿਬਾਸ ਬਣਾ ਕੇ ਆਵੇਂ, ਮੈਂ ਪਹਿਚਾਣ ਲਾਂਗਾ ਮੇਰਾ ਗੁਰੂ ਗੋਬਿੰਦ ਸਿੰਘ। ਜੇ ਤੂੰ ਸ਼ਰਾਈ ਬਣ ਜਾਏ, ਸ਼ਰ੍ਹਾ ਦਾ ਪਾਬੰਦ ਰਹੇ, ਮੈਂ ਤਾਂ ਵੀ ਤੈਨੂੰ ਪਹਿਚਾਣ ਲਾਂਗਾ ਮੇਰਾ ਗੁਰੂ ਵਿੱਚ। ਤੇ ਜੇ ਤੂੰ ਮਸਤਾਨਾ ਫਕੀਰ ਬਣ ਕੇ ਆਵੇਂ ਤੇ ਨੰਦ ਲਾਲ ਦੀ ਅੱਖ ਤਾਂ ਵੀ ਤੈਨੂੰ ਪਹਿਚਾਣ ਲਏ। ਉਹਨਾਂ ਦਾ ਇੱਕ ਬਚਨ ਹੁੰਦਾ, ਕਹਿੰਦੇ ਨੇ ਗਾਹੇ ਸੂਫੀ ਗਾਹੇ ਜਾਹਦ ਗਾਹੇ ਕਲੰਦਰ ਮੇਸ਼ ਵੱਧ। ਜੇ ਤੂੰ ਸੂਫੀ ਬਣ ਜਾਏ, ਸ਼ਰਈ ਬਣ ਜਾਏ ਤੇ ਮਸਤਾਨਾ ਫਕੀਰ ਬਣ ਜਾਏ, ਰੰਗ ਹਾਏ ਮੁਖਤਲਿਫ ਮੁਖਤਲਿਫ ਦਰ ਤੇ ਵੱਖ ਵੱਖ ਰੰਗਾਂ ਵਿੱਚ ਆ ਜਾਏ। ਕਹਿਣ ਲੱਗੇ ਇਹ ਮੇਰੇ ਮਾਲਕ ਇਹ ਮੇਰੇ ਛਲੀਏ ਸੱਜਣ, ਤੂੰ ਤਾਂ ਚੱਲਣ ਦੀ ਕੋਸ਼ਿਸ਼ ਕਰਨਾ ਪਰ ਨਹੀਂ ਮੈਂ ਚਲੇ ਜਾਣਾ, ਕਿਉਂਕਿ ਨੰਦ ਲਾਲ ਨੂੰ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਦੂਜਾ ਦਿੱਖ ਨਹੀਂ ਕੋਈ। ਗਾਏ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ ਵੱਧ, ਰੰਗ ਹਾਏ ਮੁਖਤਲਿਫ ਦਰਦ ਬੁੱਤੇ ਅਯਾਰ ਮਨ। ਇਹ ਮੇਰੇ ਮਿੱਤਰ ਇਹ ਮੇਰੇ ਦੋਸਤ, ਤੇਰੀ ਤਸਵੀਰ ਨੂੰ ਮੈਂ ਪਹਿਚਾਣ ਲਾਂ। ਉਹਨਾਂ ਨੇ ਬੜੇ ਕਮਾਲ ਦੀ ਇੱਕ ਉਦਾਹਰਨ ਦਿੱਤੀ। ਉਹਨਾਂ ਦੀ ਜੀਵਨੀ ਵਿੱਚ ਵੀ ਇੱਕ ਘਟਨਾ ਹੁੰਦੀ। ਭਾਈ ਨੰਦ ਲਾਲ ਮਹਾਨ ਵਿਦਵਾਨ ਨੇ, ਕਿੰਨਾ ਮਾਣ ਮਿਲਿਆ ਭਾਈ ਨੰਦ ਲਾਲ ਤੈਨੂੰ। ਕਈ ਸਿੱਖ ਐਸੇ ਨੇ ਜਿਨ੍ਹਾਂ ਨੂੰ ਸਤਿਗੁਰੂ ਦੇ ਦਰ ਤੇ ਗੁਰੂ ਬਰਾਬਰ ਪਦਵੀ ਮਿਲੀ ਜੇ। ਹੁਣ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਨਾ, ਤੇ ਜਿਹੜੇ ਗੁਰਮੁਖਾਂ ਨੂੰ ਗੁਰਮਤ ਦੀ ਮਰਿਆਦਾ ਤਾਂ ਪਤਾ ਹੈ, ਅੱਜ ਗੱਲ ਵੱਖਰੀ ਕਿ ਅਸੀਂ ਮਰਿਆਦਾ ਨੂੰ ਉਲੰਘ ਕੇ ਕਈ ਵਾਰੀ ਆਪਣੀਆਂ ਮਨ ਮਰਜ਼ੀਆਂ ਕਰ ਜਾਂਦੇ ਹਾਂ। ਹਰਿਮੰਦਰ ਸਾਹਿਬ ਅੰਦਰ ਜਾਓ, ਉੱਥੇ ਇੱਕ ਮਰਿਆਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਹੁੰਦਾ ਹੈ, ਭਾਈ ਗੁਰਦਾਸ ਦੀਆਂ ਵਾਰਾਂ ਦਾ ਕੀਰਤਨ ਹੁੰਦਾ ਹੈ, ਤੇ ਭਾਈ ਸਾਹਿਬ ਭਾਈ ਨੰਦ ਲਾਲ ਦੀਆਂ ਗਜ਼ਲਾਂ ਦਾ ਭਾਈ ਨੰਦ ਲਾਲ ਜੀ ਬਾਣੀ ਦਾ ਕੀਰਤਨ ਹੁੰਦਾ ਹੈ, ਤੇ ਜਾਂ ਦਸਮ ਗ੍ਰੰਥ ਦੀ ਬਾਣੀ ਦਾ ਕੀਰਤਨ ਹੁੰਦਾ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਵਿੱਚ ਕੋਈ ਹੋਰ ਤੁਕ ਪੜ੍ਹੀ ਨਹੀਂ ਜਾ ਸਕਦੀ। ਗੁਰਮਤ ਦਾ ਇੰਨਾ ਉਚਿਤ ਹੈ, ਗੁਰੂ ਕਿਰਪਾ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਵੀ ਉਹ ਕਿਹੜੀ ਆਇਤ ਸੀ ਜਿਸ ਆਇਤ ਦੇ ਅਰਥ ਭਾਈ ਨੰਦ ਲਾਲ ਨੇ ਕੀਤੇ। ਅਜੇ ਤੀਕਰਾ ਸਮਝ ਨਹੀਂ ਪਈ, ਲੱਭਾ ਨਹੀਂ। ਜੇ ਕਿਸੇ ਨੂੰ ਲੱਭੇ ਤੇ ਜ਼ਰੂਰ ਦੱਸਿਓ ਕਿ ਉਹ ਕਿਹੜੀ ਆਇਤ ਸੀ ਜਿਹਦੇ ਅਰਥ ਭਾਈ ਨੰਦ ਲਾਲ ਨੇ ਕੀਤੇ। ਪਰ ਕਈ ਵਾਰੀ ਗੁਣ ਵੀ ਬੰਦੇ ਦੀ ਮੌਤ ਲੈ ਆਉਂਦਾ ਜੇ, ਧਿਆਨ ਰੱਖਣਾ, ਉਹਦਾ ਗੁਣ ਵੀ ਉਹਦਾ ਦੁਸ਼ਮਣ ਬਣ ਜਾਂਦਾ ਹੈ। ਵਿਦਵਾਨ ਨੇ ਤੇ ਜਦੋਂ ਦੇਖਿਆ ਕਿ ਇਹ ਹਿੰਦੂ ਵੇ, ਇੱਥੋਂ ਤੱਕ ਭਾਈ ਸਾਹਿਬ ਨੇ ਕੰਠੀ ਪਾਣੀ ਪ੍ਰਵਾਨ ਨਹੀਂ ਸੀ ਕੀਤੀ। ਭਾਈ ਸਾਹਿਬ ਭਾਈ ਨੰਦ ਲਾਲ ਸਿੱਖੀ ਵੱਲ ਕਿਵੇਂ ਜੁੜੇ ਸਨ? ਇਹਨਾਂ ਦੀ ਘਰਵਾਲੀ ਇੰਨੀ ਕੁ ਗੁਰੂ ਪ੍ਰੇਮਣ ਸੀ, ਇੰਨੀ ਕੁ ਬਾਣੀ ਵਿੱਚ ਰੰਗੀ ਸੀ, ਜਦੋਂ ਅੰਮ੍ਰਿਤ ਵੇਲੇ ਬਾਣੀ ਪੜ੍ਹ ਦਿੱਤੀ ਤੇ ਭਾਈ ਨੰਦ ਲਾਲ ਨੂੰ ਮੰਜਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੂਲਾਂ ਦੀ ਸੇਜ ਹੋ। ਉਹ ਬਾਣੀ ਪੜ੍ਹਦੀ ਸੀ, ਕੋਲ ਬਹਿੰਦਾ ਸੀ, ਉਹਨੂੰ ਲਾਗ ਲੱਗ ਗਈ। ਖੈਰ ਮੈਂ ਇਸ ਸ਼ਬਦ ਵੱਲ ਆਵਾਂ, ਇਸ ਤਰ੍ਹਾਂ ਬਹਿ ਗਿਆ ਗੁਰੂ ਦੇ ਦਰ ਤੇ ਜਿਵੇਂ ਗੁਰੂ ਦਰ ਤੇ ਕੁੱਤਾ ਬੈਠਾ। ਭਾਈ ਨੰਦ ਲਾਲ ਦਿੱਲੀ ਤੋਂ ਤੁਰਿਆ ਆਗਰੇ ਪਹੁੰਚਿਆ ਤੇ ਕਿਸੇ ਕਿਹਾ, ਨੰਦ ਲਾਲ ਇੱਥੇ ਇੱਕੋ ਹੀ ਆ, ਜੇ ਤੈਨੂੰ ਬਚਾ ਸਕਦਾ ਹੈ ਔਰੰਗਜ਼ੇਬ ਦੀ ਇੱਕ ਭੈੜੀ ਨਜ਼ਰ ਤੋਂ ਤੇ ਕੇਵਲ ਆਨੰਦਪੁਰ ਦੀ ਧਰਤੀ ਆ। ਤੇ ਚੇਤੇ ਰੱਖਿਓ, ਜਦੋਂ ਵੀ ਲੋਕਾਂ ਨੂੰ ਮੁਸੀਬਤ ਪੈਂਦੀ ਏ ਉਦੋਂ ਆਨੰਦ ਪਿਰ ਤੋਂ ਬਿਨਾਂ ਇਹਨਾਂ ਨੂੰ ਕਿਸੇ ਨੇ ਆਸਰਾ ਦਿੱਤਾ ਵੀ ਨਹੀਂ ਜੀ। ਭਾਈ ਨੰਦ ਲਾਲ ਜੀ ਤੁਰੇ ਨੇ, ਜਿਹੜਾ ਭਾਈ ਨੰਦ ਲਾਲ ਗਾ ਰਿਹਾ ਹੈ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਬੇ ਆਸਰਿਆਂ ਦਾ ਯਾਰ ਹੈ ਗੁਰੂ ਗੋਬਿੰਦ ਸਿੰਘ। ਆਨੰਦਪੁਰ ਦੀ ਧਰਤੀ ਤੇ ਪਹੁੰਚ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਕਾਰ ਕੀਤੀ। ਮਨ ਵਿੱਚ ਸੋਚਿਆ, ਗੁਰੂ ਗੋਬਿੰਦ ਸਿੰਘ ਕਹਿਣਗੇ ਬੜਾ ਮਹਾਨ ਵਿਦਵਾਨ ਆਇਆ, ਇਹਨੂੰ ਜੀ ਆਇਆ ਕਹਿਣਗੇ, ਇਹਨੂੰ ਅਦਬ ਦੇਣਗੇ, ਪਰ ਮੇਰਾ ਦਾਤਾ ਦੇਖਦਾ ਹੈ ਭਗਤੀ ਵਿੱਚ ਗੁੜੁੰਦੇ, ਇਹਦਾ ਅੰਦਰ ਅਜੇ ਹੋਰ ਧਰਨ ਵਾਲਾ ਹੈ। ਸਾਹਿਬ ਨੂੰ ਨਮਸਕਾਰ ਕੀਤੀ, ਹਜ਼ੂਰ ਨੇ ਧਿਆਨ ਨਹੀਂ ਦਿੱਤਾ। ਤੇ ਨੰਦ ਲਾਲ ਸੋਚਦਾ, ਇੰਨਾ ਬੇਪਰਵਾਹ ਗੁਰੂ, ਇੰਨਾ ਬੇਮੁਥਾਜ ਗੁਰੂ। ਚੇਤੇ ਰੱਖਿਓ, ਜਦੋਂ ਹਉਮੇ ਵਾਲੀ ਬਿਰਤੀ ਨਾਲ ਕੋਈ ਆਉਂਦਾ ਹੈ ਉਦੋਂ ਗੁਰੂ ਵਰਗਾ ਬੇਪਰਵਾਹ ਕੋਈ ਨਹੀਂ, ਤੇ ਜਦੋਂ ਪ੍ਰੇਮ ਵਾਲੀ ਭਾਵਨਾ ਨਾਲ ਆਉਂਦਾ ਹੈ ਉਦੋਂ ਗੁਰੂ ਵੀ ਨੰਗੇ ਚਰਨ ਅੱਗੇ ਲੈਣ ਚਲਾ ਜਾਂਦਾ। ਬੇਪਰਵਾਹ ਤੇ ਬੇਮੁਥਾਜ ਹੈ ਮੇਰਾ ਗੁਰੂ ਗੋਬਿੰਦ ਸਿੰਘ, ਉਹਨੂੰ ਕਿਸੇ ਦੀ ਮੁਥਾਜੀ ਨਹੀਂ। ਨੰਦ ਲਾਲ ਸੋਚਦਾ, ਮੈਂ ਵਿਦਵਾਨ, ਜਿੱਥੇ ਜਾਣਾ ਲੋਕ ਅਦਬ ਕਰਦੇ ਨੇ, ਅੱਜ ਸੰਗਤ ਕਰਦਾ, ਕੀਰਤਨ ਸੁਣਦਾ, ਲੰਗਰ ਵਿੱਚ ਪ੍ਰਸ਼ਾਦਾ ਸਕਦਾ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਬੁਲਾਇਆ ਨਹੀਂ। ਤੇ ਸਿੱਖ ਵਿਦਵਾਨਾਂ ਨੇ ਉਹਦੀ ਬਾਣੀ ਨੂੰ ਇੱਕ ਉਦਾਹਰਣ ਦੇ ਕੇ, ਮੈਂ ਸਿਰਫ ਉਹਦੀ ਬਾਣੀ ਦੀ ਉਦਾਹਰਣ ਨੂੰ ਆਪਣੇ ਢੰਗ ਨਾਲ ਅਰਜ਼ ਕਰਨੀ ਚਾਹੁੰਦਾ ਕਿ ਮੈਨੂੰ ਅੱਜ ਭਾਈ ਨੰਦ ਲਾਲ ਦੇ ਮਨ ਵਿੱਚ ਇੰਨਾ ਬੈਰਾਗ ਆਇਆ, ਮਨਾ ਤੂੰ ਦਿੱਲੀ ਤੋਂ ਤੁਰਿਆ ਆਨੰਦਪੁਰ ਪਹੁੰਚਿਆ, ਬੜੀ ਇੱਜ਼ਤ ਖੱਤੀ ਆ ਤੂੰ ਮੁਗਲ ਦਰਬਾਰ ਵਿੱਚ, ਸਵਾਲ ਤਾਂ ਹੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਤੈਨੂੰ ਭਰਵੀਂ ਨਜ਼ਰ ਨਾਲ ਦੇਖ ਲਵੇ, ਜੇ ਪ੍ਰੀਤਮ ਤੈਨੂੰ ਗਲੇ ਨਾਲ ਲਾ ਲਵੇ। ਕਹਿੰਦੇ ਨੇ ਭਾਈ ਨੰਦ ਲਾਲ ਜਦੋਂ ਸਾਹਮਣੇ ਜਾਣਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਜ਼ਰ ਦੂਜੇ ਪਾਸੇ ਕਰ ਲਈ। ਇਹਨੇ ਫਿਰ ਸਾਹਮਣੇ ਖਲੋਣਾ, ਸਾਹਿਬ ਨੇ ਦੂਜੇ ਪਾਸੇ ਨਜ਼ਰ ਕਰ ਲੈਣੀ। ਅੱਜ ਰਾਤ ਲੰਗਰ ਨਹੀਂ ਛਕਿਆ, ਕੀ ਦੇਖਦਾ ਸਾਹਿਬ ਇਹਨੂੰ ਸ਼ਾਮ ਨੂੰ ਆਨੰਦਗੜ੍ਹ ਦੇ ਕਿਲੇ ਦੀ ਛੱਤ ਉੱਪਰ ਆਉਂਦੇ ਨੇ ਅਤੇ ਥੱਲੇ ਇੱਕ ਖੱਡ ਸੀ, ਖਾਈ ਸੀ ਅਤੇ ਲੰਗਰ ਦਾ ਲੈ ਕੇ ਇੱਕ ਪ੍ਰਸ਼ਾਦਾ ਉਹਦੇ ਟੁਕੜੇ ਕਰਨੇ ਅਤੇ ਥੱਲੇ ਜਾ ਕੇ ਉਹਨਾਂ ਨੇ ਦੀਵਾਰ ਦੇ ਨਾਲ ਥੱਲੇ ਸੱਟਣੇ ਅਤੇ ਥੱਲੇ ਇੱਕ ਕਾਲੇ ਰੰਗ ਦਾ ਕੁੱਤਾ ਹੁੰਦਾ ਅਤੇ ਜਿਹੜਾ ਸਾਹਿਬ ਦੇ ਹੱਥ ਦੀਆਂ ਗੁਰਸੀਆਂ ਨੂੰ ਆਪਣੇ ਮੂੰਹ ਵਿੱਚ ਪਾਉਂਦਾ। ਸਾਹਿਬ ਦੀ ਮੌਜ ਏ, ਹੁਣ ਇਹ ਵੀ ਇੱਕ ਕੌਤਕ ਏ ਸਿੱਖ ਦੇ ਅੰਦਰ ਦੀ ਹੋਮੇ ਨੂੰ ਮਸਲਣ ਲਈ। ਅਤੇ ਨੰਦ ਲਾਲ ਅੱਜ ਪਿੱਛੇ ਪਿੱਛੇ ਤੁਰਿਆ ਜਾਂਦਾ, ਸਾਹਿਬ ਧਿਆਨ ਨਹੀਂ ਦਿੰਦੇ। ਦੇਖਿਆ ਸਤਿਗੁਰੂ ਨੇ ਟੁਕੜੇ ਕੀਤੇ ਅਤੇ ਸੱਟ ਦਿੱਤੇ ਥੱਲੇ, ਥੱਲੇ ਉਹ ਕੁੱਤੇ ਨੇ ਜਦੋਂ ਟੁਕੜੇ ਖਾਧੇ ਅਤੇ ਨੰਦ ਲਾਲ ਖੁਸ਼ੀ ਨਾਲ ਹੱਸ ਪਿਆ। ਕਹਿੰਦਾ ਮਨਾ ਇਸ ਤਰ੍ਹਾਂ 'ਤੇ ਨਜ਼ਰ ਨਹੀਂ ਹੋਈ, ਸਾਨੂੰ ਇਸ ਕੁੱਤੇ ਵਾਲੀ ਥਾਂ 'ਤੇ ਬਹੀ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਰੋਟੀ ਦੇ ਟੁਕੜੇ ਸੱਟੇਗਾ ਨਾ ਉਦੋਂ ਤੇਰੇ ਉੱਤੇ ਨਜ਼ਰ ਜ਼ਰੂਰ ਹੋਵੇ। ਕਹਿੰਦੇ ਨੇ ਗੁੜ ਦੀ ਭੇਲੀ ਲਈ ਜਿਹਨੇ ਨਜ਼ਰ ਲੈਣੀ ਹੋਵੇ ਮੇਰੇ ਪ੍ਰੀਤਮ ਦੀ, ਕਹਿੰਦੇ ਨੇ ਗੁੜ ਦੀ ਭੇਲੀ ਲਈ ਉਸ ਕੁੱਤੇ ਨੂੰ ਗੁੜ ਪਾਇਆ, ਕੁੱਤਾ ਗੁੜ ਨਾਲ ਇੱਕ ਪਾਸੇ ਹੋ ਗਿਆ ਅਤੇ ਕਾਲੇ ਰੰਗ ਦਾ ਭੂਰਾ ਲੈ ਕੇ ਮਹਾਨ ਵਿਦਵਾਨ ਕਲਗੀ ਵਾਲੇ ਦੀ ਨਜ਼ਰ ਲੈਣ ਲਈ ਕੁੱਤੇ ਵਾਲੀ ਥਾਂ 'ਤੇ ਬੈਠ ਗਿਆ। ਕਹਿੰਦੇ ਨੇ ਜਦੋਂ ਭਾਈ ਨੰਦ ਲਾਲ ਬੈਠੇ ਨੇ, ਹਜ਼ੂਰ ਆਏ ਨੇ, ਰੋਟੀ ਦੇ ਟੁਕੜੇ ਕੀਤੇ, ਥੱਲੇ ਸੱਟੇ, ਅੱਜ ਨਜ਼ਰ ਗਈ ਅਤੇ ਤੱਕਿਆ ਨਜ਼ਰ ਭਰ ਕੇ ਤਾਂ ਅੱਜ ਕੂਕਰ ਨੇ ਕੋਈ ਮਨੁੱਖੇ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਕੌਣ ਅੱਜ ਕੁੱਤੇ ਦੀ ਥਾਂ ਮਨੁੱਖ ਨਜ਼ਰ ਆਉਂਦਾ ਹੈ? ਅਤੇ ਜਦੋਂ ਪਕੜ ਕੇ ਲਿਆਏ ਕੋਈ ਆਮ ਬੰਦਾ ਨਹੀਂ, ਅੱਖਾਂ ਰੋ ਰੋ ਕੇ ਸੁਜੀਆਂ ਨੇ ਅਤੇ ਉਹ ਮਹਾਨ ਵਿਦਵਾਨ ਨੇ ਜਿਹਦਾ ਜਿਹਦੇ ਵਰਗਾ ਵਿਦਵਾਨ ਹਿੰਦੁਸਤਾਨ ਦਾ ਬਾਦਸ਼ਾਹ ਦੇ ਦਰਬਾਰ ਵਿੱਚ ਕੋਈ ਨਹੀਂ। ਸਾਹਿਬ ਨੇ ਨਜ਼ਰ ਭਰ ਕੇ ਦੇਖਿਆ ਅਤੇ ਭੁੱਬਾਂ ਨਿਕਲ ਗਈਆਂ। ਕਹਿਣ ਲੱਗੇ ਨੰਦ ਲਾਲ ਤੈਨੂੰ ਲੰਗਰ ਵਿੱਚ ਰੋਟੀ ਨਹੀਂ ਮਿਲਦੀ, ਲੰਗਰ ਵਿੱਚ ਪ੍ਰਸ਼ਾਦਾ ਨਹੀਂ ਮਿਲਦਾ, ਤੂੰ ਕੁੱਤਿਆਂ ਵਾਲੀ ਥਾਂ 'ਤੇ ਬੈਠ ਕੇ ਲੰਗਰ ਤੂੰ ਰੋਟੀ ਦੇ ਟੁਕੜੇ ਰੋਟੀ ਦੀਆਂ ਬੁਰਕੀਆਂ ਇਕੱਠੀਆਂ ਕਰਨੇ। ਕਹਿਣ ਲੱਗਾ ਸਾਈਆਂ ਲੰਗਰ ਤਾਂ ਤੇਰੇ ਦਰ 'ਤੇ ਬੜਾ ਮਿਲਦਾ ਹੈ, ਪਰ ਅਜੇ ਤੱਕ ਉਹ ਨਜ਼ਰ ਨਹੀਂ ਸੀ ਮਿਲਦੀ ਪਈ ਜਿਹੜੀ ਨਜ਼ਰ ਤੂੰ ਕੁੱਕਰ ਉੱਤੇ ਕਰਨਾ ਦੇ। ਚਰਨ ਪਕੜ ਲੈ। ਸਾਹਿਬ ਕਹਿਣ ਲੱਗੇ ਇੰਨਾ ਨੀਵਾਂ? ਅਤੇ ਭਾਈ ਸਾਹਿਬ ਨੇ ਉੱਥੇ ਕੁਝ ਬਚਨ ਕਹੇ। ਕਹਿਣ ਲੱਗੇ ਲਾਲ ਸੱਜੇ ਗੁਲਾਮ ਗੁਰੂ ਗੋਬਿੰਦ ਸਿੰਘ, ਉਹਨਾਂ ਦੀ ਬਾਣੀ ਨੇ, ਨਾਨਕ ਇਹ ਵਿਦ ਹਰ ਭਜੋ ਕਿਵੇਂ ਸਵਾਮੀ ਕੋ ਗ੍ਰਿਓ ਜੋ ਸਦਾ ਸਵਾਮ ਸਚਿਤ ਨੇ ਨਿਤ, ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ, ਲਾਲ ਸੱਜੇ ਗੁਲਾਮ ਗੁਰੂ ਗੋਬਿੰਦ ਸਿੰਘ। ਨੰਦ ਲਾਲ ਗੁਰੂ ਗੋਬਿੰਦ ਸਿੰਘ ਤੇਰੇ ਦਰ ਦਾ ਕੁੱਤਾ ਹੈ, ਉਹਨਾਂ ਦੀ ਬਾਣੀ ਹੈ, ਦਾਗੇ ਦਾਰੇ ਨਾਮ ਗੁਰੂ ਗੋਬਿੰਦ ਸਿੰਘ। ਹੁਣ ਨੰਦ ਲਾਲ ਔਰੰਗਜ਼ੇਬ ਦਾ ਨੌਕਰ ਨਹੀਂ, ਇਹ ਤੇਰੀ ਨਜ਼ਰ ਨਾਲ ਅੱਜ ਮੱਥੇ 'ਤੇ ਨਿਸ਼ਾਨ ਪੈ ਗਿਆ ਕਿ ਅੱਜ ਤੋਂ ਬਾਅਦ ਨੰਦ ਲਾਲ ਕੇਵਲ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੁੱਕਰ ਹੈ। ਲਾਲ ਸੱਜੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗੇ ਦਾਰੇ ਨਾਮ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ ਕਮੰਤਰੀ ਤੇ ਸਹਿਗਾਨ ਗੁਰੂ ਗੋਬਿੰਦ ਸਿੰਘ, ਮੈਂ ਤੇਰੇ ਕੁੱਤਿਆਂ ਨਾਲੋਂ ਵੀ ਮਾੜਾ ਵਾਂ, ਪਰ ਕਿਰਪਾ ਕਰੀ ਰੇਜ਼ਾ ਕੀਨੇ ਖਾਨ ਗੁਰੂ ਗੋਬਿੰਦ ਸਿੰਘ, ਮੈਂ ਤੇਰੇ ਕੁੱਤਿਆਂ ਦੀਆਂ ਬੁਰਕੀਆਂ ਖਾਣ ਵਾਲਾ ਵਾਂ, ਜਿਵੇਂ ਉਹਨਾਂ ਨੂੰ ਆਪਣੀ ਨਜ਼ਰ ਥੱਲੇ ਰੱਖ ਲੈ ਨਾ, ਅਤੇ ਨੰਦ ਲਾਲ 'ਤੇ ਵੀ ਮਿਹਰ ਕਰੀ। ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਕਲਮ ਨਹੀਂ ਪਕੜਾਈ। ਕਹਿਣ ਲੱਗੇ ਨੰਦ ਲਾਲ ਚਲਾ ਜਾ ਲੰਗਰ ਦੇ ਭਾਂਡਿਆਂ ਵਿੱਚ ਅਤੇ ਸਾਰਾ ਦਿਨ ਭਾਂਡੇ ਮਾਂਜਿਆ ਕਰ, ਅੱਜ ਤੋਂ ਬਾਅਦ ਇੱਕ ਲੰਗਰ ਦੀ ਸੇਵਾ ਤੈਨੂੰ ਦਿੱਤੀ, ਅੱਜ ਤੋਂ ਬਾਅਦ ਤੂੰ ਗੁਰੂ ਕੇ ਲੰਗਰ ਦੀ ਸੇਵਾ ਕਰਨੀ। ਸਾਹਿਬ ਅੰਦਰ ਨੂੰ ਘੱਟਦੇ ਪਏ ਨੇ ਅਤੇ ਅੱਜ ਜਦੋਂ ਮੇਰਾ ਦਾਤਾ ਭਗਵੇਂ ਕੱਪੜੇ ਪਾ ਕੇ ਗਿਆ ਹੈ ਪਰਖਣ ਵਾਸਤੇ ਲੰਗਰਾਂ ਨੂੰ, ਕੋਈ ਕਹਿੰਦਾ ਦਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਆਨੰਦਪੁਰ ਵਿੱਚ ਕਿਸੇ ਦੇ ਘਰ ਵਿੱਚ ਚੁੱਲ੍ਹਾ ਕੋਈ ਨਹੀਂ ਸੀ ਬਲਦਾ, ਸਾਰੀ ਸੰਗਤ ਇੱਕ ਥਾਂ 'ਤੇ ਲੰਗਰ ਛਕਦੀ ਸੀ ਅਤੇ ਕਈ ਲੰਗਰ ਸਨ, ਦੁਬਦਾ ਦਵੈਕ ਹੀ ਨਹੀਂ ਸੀ, ਇੱਕ ਥਾਂ 'ਤੇ ਇੱਕ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਣਾ ਅਤੇ ਵਾਕਈ ਆਨੰਦ ਦੀ ਪੂਰੀ ਸੀ ਨਾ, ਅੰਦਰ ਵੀ ਆਨੰਦ ਸੀ, ਬਾਹਰ ਵੀ ਆਨੰਦ ਸੀ, ਗੁਰੂ ਵੀ ਆਨੰਦ ਨਾਲ ਭਰਪੂਰ ਸੀ। ਇਸੇ ਕਰਕੇ ਸਾਹਿਬ ਨੇ ਉਸ ਧਰਤੀ ਨੂੰ ਹੀ ਆਨੰਦਪੁਰ ਕਹਿ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਰਾਤ ਨੂੰ ਵਸਤਰ ਬਦਲੇ, ਕਿਸੇ ਦੇ ਲੰਗਰ ਵਿੱਚ ਗਏ, ਕੋਈ ਕਹਿੰਦਾ ਅਜੇ ਠਹਿਰ ਜਾ ਰੋਟੀਆਂ ਤਿਆਰ ਨਹੀਂ, ਕੋਈ ਕਹਿੰਦਾ ਸਬਜ਼ੀ ਨਹੀਂ ਬਣੀ, ਕੋਈ ਕਹਿੰਦਾ ਦਾਲ ਨਹੀਂ ਬਣੀ, ਅਤੇ ਜਦੋਂ ਨੰਦ ਲਾਲ ਕੋਲ ਗਏ ਅਤੇ ਕਹਿਣ ਲੱਗੇ ਲੰਗਰ ਛਕਾ ਦੇ, ਉਹਦੀ ਅੱਖ ਪਹਿਚਾਣ ਗਈ। ਕਹਿਣ ਲੱਗਾ ਦਾਤਾ ਆਹ ਲੈ ਆਟਾ ਗੁੰਨਿਆ, ਦਾਲ ਭਿੱਜੀਏ, ਜੇ ਥੋੜ੍ਹਾ ਸਮੇਂ ਰੁਕ ਜਾਏ ਤਾਂ ਬੜਾ ਚੰਗਾ, ਅਤੇ ਨਹੀਂ ਜੋ ਕੁਝ ਮੇਰੇ ਕੋਲ ਤਿਆਰ ਇਹਨੂੰ ਪ੍ਰਵਾਨ ਕਰੀ। ਸਾਹਿਬ ਨੇ ਸਵੇਰੇ ਭਰੇ ਦਰਬਾਰ ਵਿੱਚ ਕਿਹਾ ਨੰਦ ਲਾਲ ਉਹ ਹਮਰੋ ਦਾਤਾ, ਹੈ ਨੰਦ ਲਾਲ ਤੂੰ ਸਾਡਾ ਦਾਤਾ ਹੈ ਕਿੱਡੀ ਵੱਡੀ ਪਦਵੀ ਦੇ ਦਿੱਤੀ ਕਵੀ ਸੰਤੋਖ ਸਿੰਘ ਨੰਦ ਲਾਲ ਉਹ ਹਮਰੋ ਦਾਤਾ ਭਗਤਨ ਭਾਵ ਸੰਤਨ ਮਨ ਰਾਤਾ ਤੇਰਾ ਮਨ ਭਗਤੀ ਵਿੱਚ ਰੱਜਿਆ ਅੱਜ ਤੋਂ ਬਾਅਦ ਲੰਗਰ ਵਿੱਚੋਂ ਨਿਕਲਿਆ ਆਹ ਪਕੜ ਕਲਮ ਤੇ ਰੱਬ ਨੇ ਜਿਹੜਾ ਤੈਨੂੰ ਗੁਣ ਦਿੱਤਾ ਤੂੰ ਰੱਬ ਦੇ ਜੀਤ ਲਿਖੀ ਜਾ ਮੇਰੇ ਕਹਿਣ ਤੋਂ ਮਹਾਰਾਜ ਸਾਹਿਬ ਕਹਿ ਰਹੇ ਨੇ ਸਵਾਮੀ ਕੋ ਗ੍ਰਿਉ ਜਿਉ ਸਦਾ ਸਵਾਮ ਭਗਤ ਨੇ ਨਿਤ ਨਾਨਕ ਇਹ ਵਿਦਹਾਰ ਭਜੋ ਇੱਕ ਮਨ ਹੋਏ ਇੱਕ ਚਿੱਤ ਤੇ ਕਿਤੇ ਸਿੱਖਾ ਤੂੰ ਮਨ ਤੋਂ ਕਹਿ ਸ਼ਬਦਾਂ ਨਾਲ ਨਹੀਂ ਮਨ ਤੋਂ ਕਹਿ ਹਮ ਤੂੰ ਕਰ ਤੇਰੇ ਦਰਬਾਰ ਭੁਮਕੈ ਆ ਗਏ ਬਦਲ ਪਛਾਣ ਕਿਤੇ ਤੂੰ ਹੀ ਕਹਿ ਦੇ ਇਸੇ ਕੂਕਰ ਹੋਂ ਬੇਗਾਨਾ ਭੁਮਕਾ ਇਸ ਤਨ ਤਾਈ ਸਾਹਿਬ ਕਹਿੰਦੇ ਸਵਾਮੀ ਕੋ ਗ੍ਰਿਉ ਜਿਉ ਸਦਾ ਸਵਾਮ ਭਗਤ ਨੇ ਨਿਤ ਨਾਨਕ ਇਹ ਵਿਦਹਾਰ ਭਜੋ ਇੱਕ ਮਨ ਹੋਏ ਇੱਕ ਚਿੱਤ ਭਾਈ ਗੁਰਦਾਸ ਕਹਿੰਦੇ ਨੇ ਇਸੇ ਤਰ੍ਹਾਂ ਬਹਿ ਜਾ ਕਿ ਜਿਵੇਂ ਮਾਲਕ ਦੇ ਦਰ ਤੇ ਕੁੱਤਾ ਬੈਠਾ ਭਾਈ ਸਾਹਿਬ ਦਾ ਇੱਕ ਕਬਿੱਤ ਆਉਂਦਾ 434 ਨੰਬਰ ਕਹਿੰਦੇ ਨੇ ਆਵਤ ਹੈ ਭੀਕ ਜਾ ਕੇ ਮੰਗਨ ਪਖਾਰੀ ਦੀਨ ਦੇਖਤ ਅਧੀਨ ਹੈ ਨਿਰਾਸ਼ੋ ਨਾ ਬਿਦਾਰ ਹੈ ਬਹਿਕਤ ਹੈ ਜਾ ਕੇ ਦੁਆਰ ਆਸਾ ਕਾ ਬਿਦਾਰ ਸਮਾਨ ਅੰਤ ਕਰਨਾ ਕੈ ਤੋੜ ਤੂਕ ਤਾਏ ਡਾਰ ਹੈ ਪਾਇਨ ਕੀ ਪਨਗੀ ਰੈਤ ਪਰ ਹਰੀ ਪਰੀ ਤਾਉ ਕਾਉ ਕਾਜ ਉਚ ਚਲਤ ਸਮਾਰ ਹੈ ਛਾੜ ਹੰਕਾਰ ਛਾੜ ਹੋਏ ਗੁਰੂ ਮਾਰਗ ਮੈਂ ਇਸ ਤਰ੍ਹਾਂ ਟਿਕ ਜਾ ਕਿ ਸਵਾਮੀ ਕੋ ਗ੍ਰਿਉ ਜਿਉ ਸਦਾ ਸਵਾਮ ਭਗਤ ਨੀ ਨਿਤ ਤੇ ਬੁੱਲਾ ਵੀ ਕਦੀ ਨਿਰਾਜ ਹੋ ਕੇ ਗਿਆ ਸੀ ਅਨਾਇਤ ਸਾਥ ਨੂੰ ਤੇ ਅੰਦਰ ਨੂੰ ਭਟਕਣਾ ਲੱਗ ਗਈ ਕੁਝ ਕਹਿੰਦੇ ਨੇ ਕਰਾ ਮਾਤ ਖਾਈ ਸੀ ਖੈਰ ਜਦੋਂ ਰੁੱਸ ਗਿਆ ਨਾ ਅਨਾਇਤ ਸ਼ਾਹ ਨੇ ਕਿਰਪਾ ਇਹਦੇ ਕੋਲੋਂ ਖਿੱਚ ਲਈ ਇਹਦੇ ਅੰਦਰ ਪੱਤ ਝਾੜ ਆ ਗਈ ਇਹਦਾ ਅੰਦਰ ਸੁੱਕ ਗਿਆ ਤੇ ਫਿਰ ਮੁਰਸ਼ਦ ਨੂੰ ਖੁਸ਼ ਕਰ ਲਈ ਇਹਨੇ ਗਾਣਾ ਸਿੱਖਿਆ ਇਹਨੇ ਨੱਚਣਾ ਸਿੱਖਿਆ ਤੇ ਪੁਰਸ਼ ਦਾ ਮੇਲਾ ਲੱਗਾ ਅਨਾਇਤ ਸ਼ਾਹ ਵੀ ਗਿਆ ਤੇ ਬੁੱਲਾ ਵੀ ਗਿਆ ਅੱਜ ਬੁੱਲੇ ਦੇ ਅੰਦਰ ਦਰਦ ਦੀਆਂ ਕਿਸਾਂ ਸਨ ਰਾਤ ਨੂੰ ਸੁਰੰਗੀ ਲਈ ਤੇ ਗਾਣ ਲੱਗਾ ਬਾਕੀ ਗਵਈਏ ਸਾਰੇ ਥੱਕ ਕੇ ਸੌਂ ਗਏ ਤੇ ਬੁੱਲਾ ਅੱਧੀ ਰਾਤ ਤੋਂ ਬਾਹਰ ਤੱਕ ਗਾਉਂਦਾ ਰਿਹਾ ਤੇ ਇਹਦੀ ਇੰਨਾ ਕੁ ਦਰਦ ਸੀ ਤੇ ਜਾ ਕੇ ਜਦੋਂ ਗਾਏ ਤੇ ਫਿਰ ਇੱਕ ਗੱਲ ਕਹਿ ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਤੇ ਤੂੰ ਉੱਤੇ ਕਹਿਣ ਲੱਗੇ ਮਤਾ ਮਾਨ ਵੀ ਨਾ ਕਰੀ ਮੈਂ ਰਾਤ ਜਾ ਕੇ ਮੁਰਸ਼ਦ ਅੱਗੇ ਅੱਜ ਨੱਚਣਾ ਪਿਆ ਰਾਤ ਤਾਂ ਕੁੱਤੇ ਵੀ ਜਾਗਦੇ ਪਏ ਨੇ ਰਾਤੀ ਜਾ ਕੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਤੇ ਤੂੰ ਉੱਤੇ ਭੌਂਕਣ ਬੰਦ ਮੂਲ ਨਾ ਹੁੰਦੇ ਜਿਵੇਂ ਜਾ ਰੂੜੀ ਤੇ ਸੁੱਤੇ ਤੇ ਤੂੰ ਉੱਤੇ ਕਹਿਣ ਲੱਗੇ ਡਰ ਮਾਲਕ ਆਪਣੇ ਦਾ ਡਰ ਨਾ ਛੱਡਦੇ ਭਾਵੇਂ ਸੌ ਸੌ ਵਜਨ ਦਿੱਤੇ ਤੇ ਤੂੰ ਉੱਤੇ ਚੱਲ ਬੁੱਲਿਆ ਉਹ ਪੀਰ ਮਿਆ ਮਨਾਲਾ ਨਹੀਂ ਤਾਂ ਬਾਜੀ ਲੈ ਗਏ ਕੁੱਤੇ ਤੇ ਤੂੰ ਉੱਤੇ ਜਦੋਂ ਏਡੀ ਦਰਦ ਭਰੀ ਗੱਲ ਕਹੀ ਅਨਾਇਤ ਸ਼ਾਹ ਨੇ ਦੇਖਿਆ ਕਹਿਣ ਲੱਗੇ ਬੁੱਲਾ ਕਹਿਣ ਲੱਗਾ ਨਹੀਂ ਬੁੱਲਾ ਨੀ ਭੁੱਲਾ ਮੈਂ ਭੁੱਲ ਗਿਆ ਬੜੀ ਸ਼ਬਦਾਵਲੀ ਪਿਆਰੀ ਕਹਿਣ ਲੱਗੇ ਤੂੰ ਬੁੱਲਾ ਕਹਿਣ ਲੱਗਾ ਨਹੀਂ ਭੁੱਲਾ ਤੇ ਘੁੱਟ ਕੇ ਛਾਤੀ ਨਾਲ ਲਾ ਕੇ ਮੈਨੂੰ ਜੇ ਤੂੰ ਭੁੱਲਾ ਤੇ ਮੈਂ ਤੇਰੇ ਤੇ ਦੁੱਲਾ ਮੈਂ ਤੇਰੇ ਤੇ ਕਿਰਪਾ ਕੀਤੀ ਬਾਬਾ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਸਵਾਮੀ ਕੋ ਗ੍ਰਿਉ ਜਿਉ ਸਦਾ ਸਵਾਮ ਭਗਤ ਨੀ ਨਿਤ ਨਾਨਕ ਇਹ ਵਿਦਹਾਰ ਭਜੋ ਇੱਕ ਮਨ ਹੋਏ ਇੱਕ ਚਿੱਤ ਇਸ ਤਰ੍ਹਾਂ ਦੇਖ ਕੇ ਅੱਗੇ ਹਜ਼ੂਰ ਨੇ ਇੱਕ ਚੇਤਾਵਨੀ ਦਿੱਤੀ ਕਹਿਣ ਲੱਗੇ ਕੁਝ ਲੋਕ ਐਸੇ ਨੇ ਜਿਹੜੇ ਧਰਮ ਦੇ ਕਰਮ ਤਾਂ ਕਰਦੇ ਨੇ ਪਰ ਜਿੰਨਾ ਧਰਮ ਦਾ ਕਰਮ ਕਰਦੇ ਨੇ ਨਾਲ ਨਾਲ ਪਾਣੀ ਨਾਲ ਉਹਨੂੰ ਪੂੰਜੀ ਵੀ ਜਾਂਦੇ ਨੇ ਜਾਂ ਇਉਂ ਕਹਿ ਲਓ ਖੀਰ ਬਣਾ ਲੈਂਦੇ ਨੇ ਅਤੇ ਉੱਤੇ ਫਿਰ ਪਰਤ ਕੇ ਉਹ ਖਾ ਕੇ ਉਹਦੇ ਉੱਤੇ ਛਾਣ ਲੈਂਦੇ ਨੇ ਸਾਹਿਬ ਜੀ ਕਿਵੇਂ ਮਹਾਰਾਜ ਕਹਿਣ ਲੱਗੇ ਤੀਰਥ ਵਰਤ ਅਰਦਾਨ ਕਰ ਕੰਮ ਚੰਗੇ ਨੇ ਕਈ ਤੀਰਥਾਂ 'ਤੇ ਜਾਂਦੇ ਨੇ ਕਈ ਵਰਤ ਰੱਖਦੇ ਨੇ ਕਈ ਦਾਨ ਕਰਦੇ ਨੇ ਪਰ ਸਾਹਿਬ ਕਹਿੰਦੇ ਧਰਮ ਦੇ ਕੰਮ ਕਰਕੇ ਮਨ ਮੈਂ ਧਰੈ ਗੁਮਾਨ ਇੱਥੇ ਥੋੜ੍ਹੀ ਜਿਹੀ ਧਿਆਨ ਦੇਣ ਵਾਲੀ ਗੱਲ ਏ ਹੁਣ ਸਿੱਖ ਲਈ ਤੀਰਥ ਕੀ ਵਰਤ ਕੀ ਹੈ ਦਾਨ ਕੀ ਹੈ ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਨੇ ਸਿੱਖ ਲਈ ਤੀਰਥ ਗੁਰ ਸਮਾਨ ਤੀਰਥ ਨਹੀਂ ਕੋਈ ਸਿੱਖ ਲਈ ਤੀਰਥ ਗੁਰੂ ਤੋਂ ਵੱਡਾ ਕੋਈ ਨਹੀਂ ਅਸੀਂ ਰੋਜ਼ ਇੱਕ ਸਵਈਆ ਪੜ੍ਹਦੇ ਹਾਂ ਸਾਹਿਬ ਜੀ ਦੀ ਬਾਣੀ ਅੰਦਰ ਕਿ ਅਮੈ ਦ੍ਰਿਸ਼ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਹੋਵੈ ਗੁਰ ਨਵਨੀਤ ਦਰਿਆਓ ਗੁਰੂ ਵਰਗਾ ਤੀਰਥ ਕੌਣ ਹੈ ਜਨਮ ਹਮ ਕਾਲਕ ਤੋਂ ਮੈਂ ਹਜ਼ੂਰ ਦੀ ਬਾਣੀ ਵਿੱਚ ਬੇਅੰਤ ਪ੍ਰਮਾਣ ਮਿਲਦੇ ਨੇ ਸਿੱਖ ਲਈ ਤੀਰਥ ਗੁਰੂ ਏ ਦੂਸਰਾ ਦਾਨ ਕਿਹੜਾ ਵਰਤ ਕਿਹੜਾ ਰੋਟੀ ਨਹੀਂ ਛੱਡਣੀ ਹਜ਼ੂਰ ਤਾਂ ਬਾਣੀ ਵਿੱਚ ਕਹਿੰਦੇ ਨੇ ਉਹਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜ੍ਹਾ ਖਾਇਆ ਭਾਈ ਗੁਰਦਾਸ ਕਹਿੰਦੇ ਹਾਂ ਕਿਸ ਘੋਲ ਘੁਮਾਇਆ ਥੋੜ੍ਹਾ ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ ਵਰਤ ਕਿਹੜਾ ਰੱਖਣਾ ਜੇ ਰੋਕਣਾ ਚਾਹੁੰਦਾ ਨਾ ਤੇ ਅੱਜ ਸਾਰਾ ਦਿਨ ਜ਼ਬਾਨ ਦਾ ਵਰਤ ਰੱਖ ਲੈ ਵੀ ਅੱਜ ਜ਼ਬਾਨ ਸਾਰਾ ਦਿਨ ਮੈਂ ਇੰਨਾ ਤੇਰੇ ਤੇ ਕੰਟਰੋਲ ਕਰਨਾ ਕਿਸੇ ਦੀ ਨਿੰਦਿਆ ਨਹੀਂ ਕਰਨੀ ਭਾਵੇਂ ਦੁਸ਼ਮਣ ਵੀ ਆ ਜਾਏ। ਜੇ ਵਰਤ ਰੱਖਣੇ ਤੇ ਅੱਖਾਂ ਤੇ ਰੱਖ ਜਿਹੜੀਆਂ ਅੱਖਾਂ ਪਰਾਇਆ ਰੂਪ ਤੱਕਦੀਆਂ ਨੇ, ਜੇ ਵਰਤ ਰੱਖਣੀ ਤੇ ਕੰਨਾਂ ਤੇ ਰੱਖ ਜਿਹੜੀ ਨਿੰਦਿਆ ਕਰਦੇ ਨੇ। ਧਿਆਨ ਰੱਖਣਾ ਸਾਹਿਬ ਨੇ ਜਦੋਂ ਸੂਤਕ ਪਾਤਕ ਦੀ ਗੱਲ ਕੀਤੀ, ਮੈਂ ਇੱਕ ਦਿਨ ਅਰਜ਼ ਕੀਤੀ ਇਹ ਕਿਹਾ ਸੀ, ਕਹਿਣ ਲੱਗੇ ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ। ਅਸੀਂ ਪੜ੍ਹਨੇ ਹਨ ਮਨ ਕਾ ਸੇ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ। ਜੇ ਤੂੰ ਵਰਤ ਰੱਖਣਾ ਤੇ ਸਾਹਿਬ ਕਿਵੇਂ ਕੰਮ ਕਰ ਲੈ, ਮਿਥਿਆ ਨਾ ਹੀ ਰੱਖਣਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤਰਿਆ ਰੂਪ ਨਾ ਦੇਖੈ ਨੇਤਰ। ਕਹਿਣ ਲੱਗੇ ਇਹਨਾਂ ਤੇ ਵਰਤ ਰੱਖ, ਇਹਨਾਂ ਹੱਥਾਂ ਤੇ ਵਰਤ ਰੱਖ, ਪੈਰਾਂ ਤੇ ਰੱਖ ਠਹਿਰ। ਸਿੱਖ ਲਈ ਵਰਤੇ ਮਾੜੀਆਂ ਗੱਲਾਂ ਨੂੰ ਰੋਕ ਕੇ ਰੱਖੇ, ਕਿਹੋ ਜਿਹਾ ਵਰਤ ਕਿ ਇਸ ਸਰੀਰ ਨੂੰ ਵਕਾਰ ਛੂਹ ਨਾ। ਅੱਗੇ ਸਾਹਿਬ ਕਹਿੰਦੇ ਨੇ ਦਾਨ ਤੀਰਥ ਵਰਤ ਅਰ ਦਾਨ ਕਰ। ਸਿੱਖ ਲਈ ਦਾਨ ਕੀ ਅਰਜ਼ ਕੀਤੀ ਸੀ, ਠੀਕ ਹੈ ਦਾਨ ਪੁੰਨ ਚ ਰੁਪਈਏ ਦੌਲਤ ਸਭ ਕੁਝ ਦੇਣੇ, ਪਰ ਸਿੱਖੀ ਵਿੱਚ ਇਕੱਲੀ ਦਾਨ ਦੀ ਗੱਲ ਨਹੀਂ। ਹਜ਼ੂਰ ਜੇ ਇਕੱਲੀ ਦਾਨ ਦੀ ਗੱਲ ਕਰਦੇ ਤੇ ਜਿੱਦਣ ਖਾਲਸੇ ਦੀ ਪਰਿਭਾਸ਼ਾ ਦਿੱਤੀ ਉਸਨੇ ਗੱਲ ਕੀ ਤੀਰ ਤਪ ਦਇਆ ਦੇ ਦਾਨ। ਅਸੀਂ ਪੜ੍ਹਨੇ ਹਾਂ ਸਾਹਿਬ ਜੀ ਦੀ ਬਾਣੀ ਵਿੱਚ ਜਦੋਂ ਜਾਗਤ ਜੋਤ ਜਪੈ ਨਿਤ ਮਾਤੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਠ ਭੂਲ ਨਾ ਮਾਨੈ। ਉਹਦੇ ਵਿੱਚ ਸਾਹਿਬ ਕਹਿੰਦੇ ਤੀਰਥ ਜਿਹੜਾ ਦਾਨ ਹੈ ਜਾਂ ਦਇਆ ਨੂੰ ਸਮਝ, ਯਾਦ ਰੱਖਣਾ ਤੀਰਥ ਨਾਮ ਹੈ। ਜੇ ਤੂੰ ਦਾਨ ਕਰਨਾ ਲੋੜਵੰਦ ਦੀ ਸੇਵਾ ਕਰ, ਦਾਨ ਸ਼ਬਦ ਨਹੀਂ ਚੇਤੇ ਰੱਖਣਾ, ਗੁਰੂ ਲਈ ਵੀ ਦਾਨ ਸ਼ਬਦ ਨਾ ਵਰਤੀਏ, ਗੁਰਦੁਆਰੇ ਦਾਨ ਪਾਤਰ ਰੱਖੀਏ ਨਾ, ਕਿਉਂਕਿ ਗੁਰੂ ਦਾਤਾ ਦਾਤੇ ਦੇ ਦਰ ਤੇ ਤੂੰ ਦਾਨ ਦੇਣ ਵਾਲੇ ਜੇ ਤੱਕ ਜੰਮੇ ਕੋਈ, ਤੇ ਜਿਹੜੇ ਅਸੀਂ ਦਾਨ ਕਰਨੇ ਸਾਡੀ ਬਿਰਤੀ ਹੋਰ ਹੈ। ਦੇ ਦੇ ਮੰਗਾ ਸਹਿਸਾ ਗੁਣਾ ਸੋਭ ਕਰੇ ਸੰਸਾਰ। ਸਾਹਿਬ ਕਹਿੰਦੇ ਨੇ ਦਾਨ ਕੀ, ਜੇ ਤੂੰ ਦਾਨ ਕਰਨੀ ਲੱਗਾ ਨਾ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਨਾਮ ਦੀ ਗੱਲ ਕਰ ਜੇ ਤੂੰ ਦਾਨ ਕਰਨਾ, ਖੈਰ ਗੁਰੂ ਤੇਗ ਬਹਾਦਰ ਕਰਨ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਜਦੋਂ ਮਨ ਵਿੱਚ ਕਿਹਾ ਮੈਂ ਇੰਨਾ ਇਸ਼ਨਾਨ ਕੀਤਾ, ਮੈਂ ਇੰਨਾ ਪੁੰਨ ਕੀਤਾ, ਮੈਂ ਇੰਨਾ ਦਾਨ ਕੀਤੇ, ਮੈਂ ਇੰਨੇ ਅਖੰਡ ਪਾਠ ਕੀਤੇ, ਮੈਂ ਇੰਨੇ ਪਾਠ ਕੀਤੇ, ਮੈਂ ਇੰਨੇ ਦਿਨ ਜੋੜੇ ਝਾੜੇ, ਇਹ ਪਿਆਰੇ ਅੰਦਰ ਮੈਂ ਆ ਗਈ ਨਾ, ਫਿਰ ਸਾਹਿਬ ਜੀ ਫਲ ਮਿਲੇਗਾ। ਕਹਿਣ ਲੱਗੇ ਬਸ ਇੰਨਾ ਕੁ ਮਿਲ ਜਾਏਗਾ ਕਿ ਜਿਸ ਤਰੀਕੇ ਦੇ ਨਾਲ ਸਾਹਿਬ ਕਹਿੰਦੇ ਨਾਨਕ ਨੇਫਲ ਜਾਤ ਤੇ ਚਲੇ ਜਾਣਗੇ, ਨੇਫਲ ਇੱਥੇ ਜਾਤ ਦਰ ਤੇ ਜਾਂਦੇ ਨੇ। ਹਜ਼ੂਰ ਨੇ ਬਾਣੀ ਵਿੱਚ ਜਾਤ ਦੇ ਅਰਥ ਕਈ ਆਉਂਦੇ ਨੇ, ਅਸੀਂ ਪੜ੍ਹਦੇ ਹਾਂ ਬਹਿਤੀ ਜਾਤ ਲੰਘਦੀ ਜਾਂਦੀ ਹੈ। ਹਜ਼ੂਰ ਇਹ ਵੀ ਕਿੰਨੇ ਜਾਤ ਦਾ ਗਰਦ ਨਾ ਕਰਿਓ ਕੋਈ, ਉੱਥੇ ਜਾਤ ਦਰ ਤੇ ਜਾਤ ਪਾਤ। ਸਾਹਿਬ ਕਹਿੰਦੇ ਨਾਨਕ ਨੇਫਲ ਜਾਤ ਤੇ ਦਰ ਤੇ ਉਹ ਜਿਹੜੇ ਤੀਰਥ ਵਰਤ ਅਰਦਾਨ ਪੁੰਨ ਜਿੰਨੇ ਵੀ ਹੈ, ਕਿਸ ਤਰ੍ਹਾਂ ਨੇਫਲ ਚਲੇ ਗਏ, ਜੋ ਪੁੰਚਰ ਇਸ਼ਨਾਨ, ਜਿਵੇਂ ਹਾਥੀ ਨੂੰ ਮਲ ਮਲ ਕੇ ਇਸ਼ਨਾਨ ਕਰਾ ਦਿਓ ਨਾ, ਭਾਵੇਂ ਸਾਬਣ ਲਾ ਲਾ ਕੇ ਭਾਵੇਂ ਚੰਦਨ ਦਾ ਲੇਪਣ ਵੀ ਪਰਤ ਕੇ ਕਰ ਦਿਓ, ਉਹਨੇ ਉਨੀ ਦੇਰ ਤੱਕ ਟਿਕਣਾ ਨਹੀਂ ਜਿੰਨੀ ਦੇਰ ਤੱਕ ਉਹ ਸਵਾ ਆਪਣੇ ਪਿੰਡੇ ਤੇ ਪਾ ਨਹੀਂ ਲੈਂਦਾ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ ਬ੍ਰਿਟਿਸ਼ ਕੋਲੰਬੀਆ ਕੈਨੇਡਾ। You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

ਇਸ਼ ਪਿਤਾ ਵਾਰ ਡੋਂਦਲਾਰੇ ਚਾਰੇ ਜੇ ਨਾ ਦਸ਼ਮੇਸ਼ ਪਿਤਾ ਵਾਰ ਡੋਂਦਲਾਰੇ ਚਾਰੇ ਪੁੱਤਰਾਂ ਦਾ ਦਾਨੀ ਦੱਸ ਕੈਸਨੇ ਕਹਾਉਣਾ।

ਮੰਦਰ ਚ ਵਾਲੇ ਗੌਰ ਧਾਵਣਾ ਨਜ਼ਰ ਆਉਂਦੇ ਮੰਦਰ ਚ ਵਾਲੇ ਗੌਰ ਧਾਵਣਾ ਨਜ਼ਰ ਆਉਂਦੇ ਸਤ

0: ਆਜ ਸੋਜੀਦੀ ਪੇਟਿਆ ਤੇ ਤਾਣੇ ਦੀ ਆੜੇ ਨਾ ਅੜੀ ਸੰਦਾ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਦੀ ਉਹ ਫੁੱਲ ਝੜੀ ਸੰਦਾ ਦੀ
1: ਤੁਚ ਗੱਡੀ ਤੋਰਤੀ ਸਟੇਸ਼ਨੋ ਵੇਖਿਆ ਸਿੰਗਲ ਨਾ ਕਾਵਤਾਂ ਦੇ ਡੱਡੂ ਕਾੜ ਬਿਨਾ ਵੇਸਣੋ

0: ਮਠਾਸ ਗੁਰ ਬਾਜ ਵਾਲਿਆ ਸ਼ਹਿਰਾਂ ਦੀ ਜਵਾਨ ਚ
1: ਉਹ ਘਰ ਬੈਠੇ ਪਾਸ ਕਰਨੀ ਬਰੇ ਸ਼ਰੀ ਜਾਣੀ ਬਰੈਤ ਚ ਪੱਕੀ ਕਰ ਦਿਓ ਸ਼ਰੀ ਦੀ ਜੈਤਾਰੀ ਨਿਜਵਾਂ ਦੇ ਤਾਦ ਚ ਬਣਾ ਮੱਥੜੀ ਸੰਗਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਦੀ ਫੁੱਲ ਝੜੀ ਸੰਗਾਂ ਦੀ।

0: ਚੰਦਾ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਦੀ ਫੁੱਲ ਚੜੀ ਚੰਦਾ ਦੀ
1: ਦੇ ਹਾਰ ਫਾਦੀ ਮੇਲ ਡਾਟ ਜੋ ਫਿਕਰਾਂ ਦੇ ਸ਼ੇਰ ਮੇ ਦੱਬ ਕੇ ਸਲਿਪ ਕਰਕੇ ਸਟਾਟ ਜੀ ਪਾ ਕੇ ਚੌਥੇ ਗੇਰ ਮੇ ਘੁੰਮੀਏ ਮੈਦਾਨ ਚ ਭਰਦੇ ਮਠਾਸ ਗੁਰੂ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ ਚ
0: ਉਹ ਕਰੀਏ ਮਾਰਾ ਮਤਾ ਮਨਾਰ ਠੈਣ ਤੇ ਫੜ ਕੇ ਕਰੰਡੀ ਨੂੰ ਚੜ ਕੇ ਦਿਮਾਗ ਦੇ ਐਰੋ ਪਲੈਣ ਤੇ ਖਾਈਏ ਹਵਾ ਠੰਡੀ ਨੂੰ ਰੇ ਗੁੱਡੀ ਚੜੀ ਚੰਗਾ ਦੀ ਲੱਗ ਜੇ

ਲਈਏ ਬੋਲ ਪੋਲਿਆ ਪੋਲਿਆ ਨੂੰ ਕਾਵ ਦੀ ਫਲਾਸ ਵੀ ਦੇ ਨਾਲ ਖੇਲੀਏ ਮਾਰ ਟੋਲਿਆ ਮਾਰ ਮਾਰ ਟੋਲਿਆ ਨੂੰ ਗੇਂਦ ਮਰੀ ਚੰਗਾ ਦੀ ਲੱਗ ਜੇ ਸਭਾ ਦੇ ਵਿੱਚ ਅਖਬਾਰ ਦੀ ਫੁੱਲ ਝੜੀ ਚੰਗਾ ਦੀ

ਦੀਨ ਦੁਨੀਆਂ ਦੇ ਮਾਲਕ ਲੋਕ ਪ੍ਰਲੋਕ ਦੇ ਰੱਖਿਅਕ ਜਾਗਤ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਆਪਣੀਆਂ ਹਾਜ਼ਰੀਆਂ ਲਵਾਰੇ ਗੁਰੂ ਪਿਆਰੇ ਖਾਲਸਾ ਜੀਓ ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ ਸਾਰੇ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੈ। ਜਿੱਥੇ ਰਾਹੀਂ ਜਿੱਥੇ ਆਪ ਨੇ ਕਥਾ ਰਾਹੀਂ ਕੀਰਤਨ ਰਾਹੀਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਦਾ ਆਨੰਦ ਮਾਣਿਆ ਹੈ, ਉੱਥੇ ਥੋੜ੍ਹਾ ਸਮਾਂ ਆਓ, ਇਤਿਹਾਸ ਦੇ ਪੰਨਿਆਂ ਵੱਲ ਨਜ਼ਰ ਮਾਰਨ ਲੱਗੇ ਹੈ, ਕਿਉਂਕਿ ਜਿਹੜਾ ਸਮਾਂ ਹੈ ਆਪਣੀ ਨਿਰੰਤਰ ਚਾਰ ਚੱਲਦਾ ਹੈ। ਜੋ ਅੱਜ ਵਰਤਮਾਨ ਹੈ ਕੱਲ੍ਹ ਨੂੰ ਇਹ ਭੂਤਕਾਲ ਹੋ ਜਾਵੇਗਾ, ਜਿਹੜਾ ਕੱਲ੍ਹ ਭਵਿੱਖਤ ਹੈ ਉਹ ਵਰਤਮਾਨ ਹੋ ਜਾਵੇਗਾ। ਤਿੰਨ ਕਾਲ ਦੇ ਵਿੱਚ ਦੀ ਸਮਾਂ ਆਪਣੀ ਨਿਰੰਤਰ ਚਾਲ ਨਾਲ ਗੁਜ਼ਰਦਾ ਹੈ, ਔਰ ਜਿਹੜਾ ਵਰਤਮਾਨ ਕਾਲ ਚੱਲਦਾ ਹੈ ਉਹਦੇ ਵਿੱਚ ਜਿਹੜੀਆਂ ਸੱਚ ਦੀ ਕਸਵੱਟੀ ਉੱਤੇ ਪਰਖੀਆਂ ਹੋਈਆਂ ਇਤਿਹਾਸਕ ਘਟਨਾਵਾਂ ਨੇ ਉਹ ਇਤਿਹਾਸ ਦਾ ਅੰਗ ਬਣਦੀਆਂ ਨੇ, ਇਤਿਹਾਸ ਦਾ ਸੰਗ੍ਰਹਿ ਬਣਦੀਆਂ ਨੇ, ਇਤਿਹਾਸ ਦਾ ਮੁਜੱਸਮਾ ਬਣਦੀਆਂ ਨੇ, ਔਰ ਉਹ ਇਤਿਹਾਸ ਜਿਹੜਾ ਹੈ ਹਜ਼ਾਰਾਂ ਸਾਲ ਕੌਮਾਂ ਲਈ ਚਾਨਣ ਮੁਨਾਰਾ ਹੋਇਆ ਕਰਦਾ ਹੈ। ਸਵੇਰ ਦੇ ਦੀਵਾਨ ਅੰਦਰ ਅਸੀਂ ਆਪ ਸਭ ਸੰਗਤ ਦੇ ਨਾਲ ਚਮਕੌਰ ਦੇ ਜੰਗ ਦੇ ਸਾਕੇ ਦਾ ਵਿਸ਼ੇਸ਼ ਤੌਰ ਉੱਤੇ ਜਿਹੜਾ ਕਥਨ ਸੀ ਆਪ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ, ਕਿਉਂਕਿ ਇਸ ਹਫ਼ਤੇ ਤੋਂ ਐਤਵਾਰ ਤੋਂ ਨਿਰੰਤਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪੁੱਤਰ ਜੀਵਨ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਉਹ ਘਟਨਾਵਾਂ ਜਿਹੜੀਆਂ ਉਹਨਾਂ ਨੇ ਸਾਡੀ ਸਰਦਾਰੀ ਵਾਸਤੇ ਸਾਡੇ ਸੰਸਾਰ ਦੇ ਵਿੱਚ ਆਣ ਛਾਣ ਵਾਸਤੇ ਸਾਨੂੰ ਝੋਲੀ ਪਾਈਆਂ ਉਹਨਾਂ ਵੱਲ ਵੇਖਣ ਦਾ ਨਜ਼ਰ ਉਹਨਾਂ ਵੱਲ ਵੇਖਣ ਨੂੰ ਯਤਨ ਉਹਨਾਂ ਨੂੰ ਵੇਖਣ ਦਾ ਯਤਨ ਕਰ ਰਹੇ ਹਾਂ। ਜਦੋਂ ਸਤਿਗੁਰੂ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚੋਂ ਜਾਣ ਦਾ ਫੈਸਲਾ ਕੀਤਾ ਹੈ ਉਦੋਂ ਸਤਿਗੁਰੂ ਮਹਾਰਾਜ ਦੇ ਸਾਹਮਣੇ ਅੱਠ ਸਿੰਘ ਸਨ, ਜਿਨ੍ਹਾਂ ਵਿੱਚ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਵਿੱਚ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਇੱਥੇ ਗੁਰਮੁਖ ਪਿਆਰੇ ਸਨ ਜਿਨ੍ਹਾਂ ਨੇ ਇਸ ਚਮਕੌਰ ਦੀ ਗੜੀ ਅੰਦਰ ਬਹੁਤ ਵੱਡਾ ਜੰਗ ਲੜਦਿਆਂ ਹੋਇਆਂ 10 ਲੱਖ ਦੇ ਕਰੀਬ ਫੌਜ ਜਿਹੜੀ ਹੈ ਉਹਨੂੰ ਚਮਕੌਰ ਦੀ ਗੜੀ ਦੇ ਨੇੜੇ ਨਹੀਂ ਢੁੱਕਣ ਦਿੱਤਾ। ਔਰ ਜਦੋਂ ਸਤਿਗੁਰੂ ਮਹਾਰਾਜ ਭਾਈ ਸੰਗਤ ਸਿੰਘ ਦੇ ਸੀਸ ਦੇ ਉੱਤੇ ਕਲਗੀ ਤੋੜਾ ਦੇ ਕੇ ਖਾਲਸੇ ਨੂੰ ਆਉਣ ਵਾਲੇ ਸਮੇਂ ਦੀ ਜਿਹੜੀ ਤਕੀਦ ਕਰਕੇ ਆਪ ਸਤਿਗੁਰੂ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਛੱਡਿਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਇਹ ਸਤਿਗੁਰੂ ਮਹਾਰਾਜ ਦੇ ਨਾਲ ਚਮਕੌਰ ਦੀ ਗੜੀ ਨੂੰ ਛੱਡ ਕੇ ਜਿਹੜਾ ਅਗਲਾ ਜੀਵਨ ਸਫ਼ਰ ਸੀ ਉਹਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਵਾਨਾ ਹੋਏ। ਸਤਿਗੁਰੂ ਮਹਾਰਾਜ ਦੇ ਕੋਲ ਇੱਥੇ ਕੋਈ ਫੁਰਸਤ ਨਹੀਂ ਬਣੀ ਬਈ ਇਸ ਜੰਗ ਦੇ ਜਿਹੜੇ ਉਹ ਸੂਰਮੇ ਜਿਨ੍ਹਾਂ ਨੇ ਇੱਥੇ ਸ਼ਹਾਦਤ ਦਾ ਜਾਮ ਪੀਤਾ ਸੀ ਉਹਨਾਂ ਦਾ ਸੰਸਕਾਰ ਕੀਤਾ ਜਾਵੇ, ਉਹਨਾਂ ਦੀ ਜਿਹੜੀ ਕਰਮ ਕਿਰਿਆ ਉਹ ਕੀਤੀ ਜਾਵੇ। ਇਹ ਜਿਹੜਾ ਜੰਗ ਸੀ, ਜੰਗ ਚੱਲਦੇ ਦੇ ਵਿੱਚੋਂ ਹੀ ਸਤਿਗੁਰੂ ਮਹਾਰਾਜ ਜਿਹੜੇ ਸਨ ਚਮਕੌਰ ਦੀ ਗੜੀ ਵਿੱਚੋਂ ਅੱਗੇ ਗਏ ਨੇ। ਭਾਈ ਸੰਗਤ ਸਿੰਘ ਜੀ ਇਹ ਤਕਰੀਬਨ 8 ਪੋਹ ਵਾਲੇ ਦਿਨ ਸਾਰਾ ਦਿਨ ਲੜਾਈ ਕਰਦੇ ਰਹੇ ਨੇ ਔਰ ਇਹਨਾਂ ਨੇ ਇਸ ਜੰਗ ਦੇ ਦਰਮਿਆਨ ਸ਼ਹਾਦਤ ਦਾ ਜੰਮ ਪੀਤਾ। ਇਹ ਸਿੰਘ ਵੀ ਜਦੋਂ ਸ਼ਹੀਦ ਹੋ ਗਏ, ਜਿਹੜਾ ਵਜ਼ੀਰ ਖਾਨ ਸੀ ਉਹਦੀ ਫੌਜ ਨੇ ਚਮਕੌਰ ਦੀ ਗੜੀ ਨੂੰ ਜਦੋਂ ਵੇਖਿਆ ਆਣ ਕੇ ਅਤੇ ਭਾਈ ਸੰਗਤ ਸਿੰਘ ਜਿਹੜੇ ਸਨ ਆਪਣੇ ਸਿੰਘਾਂ ਸਮੇਤ ਸ਼ਹੀਦ ਹੋਏ ਪਏ ਸਨ। ਭਾਈ ਸੰਗਤ ਸਿੰਘ ਦੇ ਸਰੀਰ ਉੱਤੇ ਕਲਗੀ ਤੋੜਾ, ਸੀਸ ਉੱਤੇ ਕਲਗੀ ਤੋੜਾ ਸੀ। ਇਸ ਕਲਗੀ ਤੋੜੇ ਨੂੰ ਵੇਖ ਕੇ ਇੱਕ ਵਾਰ ਦੁਸ਼ਮਣ ਜਿਹੜਾ ਸੀ ਬਹੁਤ ਜ਼ਿਆਦਾ ਖੁਸ਼ੀ ਵਿੱਚ ਆਇਆ ਬਈ ਇੱਥੇ
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਚੁੱਕੇ। ਪਰ ਜਦੋਂ ਭਾਈ ਸੰਗਤ ਸਿੰਘ ਦੀ ਸ਼ਨਾਖਤ ਹੋਈ ਤੇ ਉਸ ਵੇਲੇ ਸਰਕਾਰ ਜਿਹੜੀ ਸੀ ਉਹਨੂੰ ਮੂੰਹ ਦੀ ਖਾਣੀ ਪਈ, ਬਈ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ। ਇੱਧਰ ਸਰਕਾਰ ਜਿਹੜੀ ਸੀ ਟੁੱਟ ਚੁੱਕੀ ਸੀ, ਵਜ਼ੀਰ ਖਾਂ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਦੇ ਪਿੱਛਾ ਕਰਨ ਵਾਸਤੇ ਫੌਜ ਨੂੰ ਜਿੱਧਰ ਜਿੱਧਰ ਸਤਿਗੁਰੂ ਮਹਾਰਾਜ ਦੇ ਜਾਣ ਦਾ ਪਤਾ ਲੱਗਦਾ ਸੀ ਉੱਧਰ ਉੱਧਰ ਝੁੱਕੀ ਜਾ ਰਿਹਾ ਸੀ। ਇੱਧਰ ਆਓ ਜਰਾ ਤੱਕਣ ਦਾ ਯਤਨ ਕਰੋ, ਇੱਕ ਉਹ ਨੌਜਵਾਨ ਬੀਬੀ ਜਿਹਦਾ ਪਤੀ ਭਾਈ ਨਿਧਾਨ ਸਿੰਘ ਇਸ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ, ਜਿਹਦਾ ਇਤਿਹਾਸ ਵਿੱਚ ਨਾਂ ਆਉਂਦਾ ਬੀਬੀ ਸ਼ਰਨ ਕੌਰ, ਉਹਦੀ ਕੁਰਬਾਨੀ ਨੂੰ ਤੱਕਣ ਦਾ ਯਤਨ ਕਰਾਂਗੇ। ਕਿਵੇਂ ਉਸ ਬਹਾਦਰ ਕਲਗੀਆਂ ਵਾਲੇ ਦੀ ਪੁੱਤਰੀ ਨੇ ਜਿਹੜੀਆਂ ਜ਼ਿੰਮੇਵਾਰੀਆਂ ਸਤਿਗੁਰੂ ਮਹਾਰਾਜ ਦੇ ਸਨਮੁਖ ਹੋ ਕੇ ਨਿਭਾਈਆਂ, ਅੱਜ ਦੇ ਇਤਿਹਾਸ ਵਿੱਚ ਆਪਾਂ ਵੇਖਣ ਦਾ ਯਤਨ ਕਰਾਂਗੇ। ਜਿਵੇਂ ਇਹ ਚਮਕੌਰ ਦੇ ਘਮਸਾਨ ਦਾ ਜੰਗ ਹੋਇਆ, ਆਓ ਜਰਾ ਇਹਨੂੰ ਤੱਕਣ ਦਾ ਯਤਨ ਕਰੀਏ।

ਇਸ ਜੰਗ ਦੇ ਵਿੱਚ ਜਿਹੜੇ ਸ਼ਹਾਦਤਾਂ ਪਾਉਣ ਵਾਲੇ ਕੌਮੀ ਪਰਵਾਨੇ ਸਨ ਉਹਨਾਂ ਵਾਸਤੇ ਜੇ ਕੋਈ ਮਸੀਹਾ ਬਣ ਕੇ ਉਸ ਵੇਲੇ ਮੈਦਾਨ ਵਿੱਚ ਆਈ ਤੇ ਉਹ ਸੀ ਬੀਬੀ ਸ਼ਰਨ ਕੌਰ। ਗੁਰਬਾਣੀ ਅੰਦਰ ਮਨੁੱਖ ਦੇ ਕਰਮ ਨੂੰ ਉਜਾਗਰ ਕਰਨ ਵਾਸਤੇ ਜਿਹੜੀ ਕਰਮ ਦੀ ਤਸਦੀਕ ਹੈ ਉਹ ਸਤਿਗੁਰੂ ਮਹਾਰਾਜ ਜੀ ਨੇ ਹਰ ਥਾਂ ਦੇ ਉੱਤੇ ਕੀਤੀ ਹੈ। ਕਈ ਵਾਰ ਆਮ ਸੰਸਾਰ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਬਈ ਮਨੁੱਖ ਦੇ ਕੀ ਵੱਸ ਹੈ, ਜੋ ਕੁਝ ਕਰਦੀ ਹੈ ਕੁਦਰਤ ਕਰਦੀ ਹੈ। ਪਰ ਜਦੋਂ ਤੁਸੀਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪੁੱਤਰ ਬਾਣੀ ਨਾਲ ਜੁੜੋਗੇ, ਬਾਣੀ ਮਨੁੱਖ ਦੇ ਕਰਮ ਨੂੰ ਉਤਸ਼ਾਹਿਤ ਕਰਦੀ ਹੈ ਤੇ ਕਰਮਾਂ ਮੁਤਾਬਕ ਉਸ ਕੁਦਰਤ ਦੀ ਲਿਖਤ ਨੂੰ ਉਤਸ਼ਾਹਿਤ ਕਰਦੀ ਹੈ। ਜਿਹੋ ਜਿਹਾ ਮਨੁੱਖ ਦਾ ਕਰਮ ਹੋਵੇ ਉਹੋ ਜਿਹੀ ਮਨੁੱਖ ਦੀ ਜੀਵਨ ਸ਼ੈਲੀ ਬਣਦੀ ਹੈ। ਔਰ ਜੇ ਇਕੱਲੇ ਮਨੁੱਖ ਦੇ ਉੱਤੇ ਇਹ ਗੱਲ ਕਹਿ ਦਿੱਤੀ ਜਾਵੇ ਬਈ ਕੁਦਰਤ ਦੇ ਅਨੁਸਾਰ ਹੀ ਸਭ ਕੁਝ ਹੋ ਰਿਹਾ ਹੈ ਤੇ ਫਿਰ ਮਨੁੱਖ ਨੂੰ ਸਿੱਖਿਆ ਦੇਣ ਦੀ ਲੋੜ ਹੀ ਕੋਈ ਨਹੀਂ। ਫਿਰ ਤਾਂ ਜੋ ਹੁਕਮ ਹੋ ਰਿਹਾ ਠੀਕ ਹੋ ਰਿਹਾ, ਚੋਰ ਨੂੰ ਹੁਕਮ ਚੋਰੀ ਕਰਨ ਦਾ, ਸਾਧ ਨੂੰ ਹੁਕਮ ਬਾਣੀ ਪੜ੍ਹਨ ਦਾ, ਲਟੇਰੇ

ਪਰਸਪਰ ਦੁਨੀਆਂ ਵਿੱਚ ਆਪਸੀ ਪਿਆਰ ਵਾਸਤੇ ਜਾਤਾਂ ਪਾਤਾਂ ਦਾ ਵਰਨ ਵੰਡ ਦਾ ਖਾਤਮਾ ਕੀਤਾ। ਉੱਥੇ ਮਰਦ ਤੇ ਇਸਤਰੀ ਦੀ ਜਿਹੜੀ ਵਿੱਥ ਸੀ ਇਹਨੂੰ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਪਰਸਪਰ ਖਤਮ ਕੀਤਾ ਗਿਆ। ਇਹਨੂੰ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਮਤ ਨਹੀਂ ਮਾਨਤਾ ਨਹੀਂ ਦਿੰਦਾ, ਕਿਉਂਕਿ ਜੇ ਕੋਈ ਕਵੇ ਬਈ ਮਨੁੱਖ ਹੀ ਸਭ ਕੁਝ ਕਰ ਸਕਦਾ ਹੈ, ਇਸਤਰੀ ਕੁਝ ਨਹੀਂ ਕਰ ਸਕਦੀ, ਇਹ ਵੀ ਅਤਕਥਨੀ ਹੈ। ਕਿਉਂਕਿ ਸਮਾਜ ਦੇ ਵਿੱਚ ਜਾਂ ਕਿਸੇ ਕੌਮੀ ਢਾਂਚੇ ਦੇ ਵਿੱਚ ਇਹਨਾਂ ਦਾ ਸੰਗ੍ਰਹਿ ਜਿਹੜਾ ਹੈ ਉਹਦੇ ਵਿੱਚੋਂ ਜਿਹੜੀ ਕਰਾਮਾਤ ਬਣਦੀ ਹੈ ਉਹਦਾ ਸੰਬੰਧ ਦੋਵੇਂ ਪੱਖਾਂ ਦੇ ਨਾਲ ਜੁੜਿਆ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਜਿੰਨੀ ਘਾਲਣਾ ਮਨੁੱਖੀ ਜੀਵਨ ਨੇ ਘਾਲੀ ਹੈ ਉਹਦੇ ਬਰਾਬਰ ਦੀ ਘਾਲਣਾ ਸਤਿਕਾਰਯੋਗ ਬੀਬੀਆਂ ਨੇ ਵੀ ਘਾਲੀ ਹੈ। ਬੀਬੀ ਸ਼ਰਨ ਕੌਰ ਇਕੱਲੀ ਹੈ, ਹੁਣ ਕੋਈ ਨਾਲ ਸਾਥ ਨਹੀਂ। ਜੇ ਨਿਜਬਲ ਹੋ ਜੇ ਮਨੁੱਖ ਤੇ ਬੜੇ ਤੋਂ ਵੱਡੇ ਤੋਂ ਵੱਡਾ ਤਕੜਾ ਬਲਵਾਨ ਮਨੁੱਖ ਵੀ ਹੌਸਲਾ ਛੱਡ ਜਾਂਦਾ ਹੈ, ਮੈਂ ਕੀ ਕਰ ਸਕਦਾ ਹੈ। ਪਰ ਜੇ ਮਨੁੱਖ ਆਪਣੇ ਬਲ ਨੂੰ ਕਾਇਮ ਕਰਦਾ ਹੈ ਤੇ ਕੁਦਰਤ ਉਹਦੇ ਅੰਗ ਸੰਗ ਹੋਇਆ ਕਰਦੀ ਹੈ। ਇੱਕ ਉਰਦੂ ਦੇ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ, ਐ ਬੰਦੇ ਖੁਦੀ ਕੋ ਬੁਲੰਦ ਕਰ ਇਤਨਾ ਕਿ ਹਰ ਤਦਵੀਰ ਸੇ ਪਹਿਲੇ ਖੁਦਾ ਤੁਮ ਸੇ ਪੁੱਛੇ, ਬੋਲ ਬੰਦੇ ਤੇਰੀ ਰਜ਼ਾ ਕਿਆ। ਇੱਕ ਨੌਜਵਾਨ ਬੱਚੀ, ਨੌਜਵਾਨ ਬੀਬੀ ਜਿਹਦੇ ਮਨ ਵਿੱਚ ਇਹ ਅਹਿਸਾਸ ਪੈਦਾ ਹੋਇਆ ਹੈ ਜਿੱਥੇ ਮੇਰਾ ਪਤੀ ਸ਼ਹੀਦ ਹੋਇਆ ਹੈ ਉੱਥੇ ਮੇਰੇ ਇਸ ਜੰਗ ਦੇ ਵਿੱਚ ਵੀਰ ਸ਼ਹੀਦ ਹੋਏ ਨੇ, ਮੇਰੇ ਉਹ ਜਿਗਰ ਦੇ ਟੋਟੇ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਸ਼ਹਾਦਤ ਦਾ ਜੰਮ ਪੀ ਗਏ ਨੇ, ਮਨਾ ਇਸ ਦੁਨੀਆਂ ਉੱਤੇ ਕਿੰਨੇ ਰਹਿਣਾ, ਸਾਰਿਆਂ ਚਲੇ ਜਾਣਾ, ਇਹ ਇਹਨਾਂ ਦੇ ਸੰਸਕਾਰ ਦਾ ਸਮਿਆਨਾ ਪੂਰਾ ਕਰਕੇ, ਲੱਕੜਾਂ ਦੀ ਭਾਲ ਕਰਕੇ, ਲੱਕੜਾਂ ਭਾਲ ਕੇ ਇਕੱਠੀਆਂ ਕਰਕੇ ਇੱਕ ਇੱਕ ਲਾਸ਼ ਜਿਹੜੀ ਸੀ ਉਹਨੂੰ ਪਾਸੇ ਕਰਕੇ ਜਿਹੜੀਆਂ ਸਿੰਘ ਯੋਧਿਆਂ ਦੀਆਂ ਸਰੀਰ ਸਨ ਉਹਨਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਚੁੱਕ ਕੇ ਲਿਜਾ ਕੇ ਜਿਵੇਂ ਦੀਵੇ ਨਾਲ ਲੱਭ ਲੱਭ ਕੇ ਇਹ ਸਤਿਕਾਰਯੋਗ ਬੱਚੀ ਆਪਣੇ ਗੁਰੂ ਦੇ ਮਿਸ਼ਨ ਉੱਤੇ ਚੱਲਦੀ ਹੋਈ ਸੇਵਾ ਕਰ ਰਹੀ ਹੈ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੈਣਾ ਕਹਿਣ ਲੱਗੇ ਔਰ ਸਰਵਣ ਕਰੋ।

0: ਸੱਤ ਵਿੱਚ ਦੀਵਾ ਫੜ ਕੇ ਫਿਰ ਲੱਖ ਵਿੱਚ ਲਾਸ਼ਾਂ ਨੂੰ ਸਿਆਲ ਦੀ ਹੱਥ ਵਿੱਚ ਦੀਵਾ ਫੜ ਕੇ
1: ਲਾਸ਼ਾਂ ਸਿੰਘਾਂ ਦੀਆਂ ਵੜ ਚ ਲਿਆ ਕੇ ਤੇ
0: ਉਹ ਲਾਸ਼ਾਂ ਸਿੰਘਾਂ

ਸ਼ਬਦ ਗੁਰੂ ਦੀ ਸ਼ਕਤੀ ਜੇ ਵੇਖਣੀ ਹੈ, ਸਿੰਘ ਚਰਖਣੀਆਂ ਉੱਤੇ ਚੜ੍ਹੇ ਵੇਖੋ, ਬੰਦਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਲਾੜੀ ਮੌਤ ਬਰਨਾਉਣ ਲਈ ਖੜੇ ਵੇਖੋ, ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ, ਮੁੱਖੋਂ ਸ਼ਬਦ ਗੁਰਬਾਣੀ ਦੇ ਪੜ੍ਹੇ ਵੇਖੋ, ਲਿਖੀਆਂ ਗੁਰੂ ਗ੍ਰੰਥ ਦੀਆਂ ਜਿਨ੍ਹਾਂ ਬੀੜਾਂ ਸੀਸ ਤਲੀ ਤੇ ਧਰ ਕੇ ਲੜੇ ਵੇਖੋ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਨਾਮ ਬਾਣੀ ਕੇ ਬੋਹਿਤ ਸ਼ਬਦ ਅਵਤਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਤੇ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਇੱਕ ਵਾਰੀ ਰਸਨਾ ਨੂੰ ਕਰੀਏ ਪਵਿੱਤਰ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਕਿ ਗੁਰੂ ਦੀ ਸਿੱਖ ਦੇ ਨਾਲ ਕਿੰਨੀ ਕੁ ਪ੍ਰੀਤ ਹੈ। ਗੁਰੂ ਆਪਣੇ ਸਿੱਖ ਦੀ ਅਰਦਾਸ ਕਦੋਂ ਪੂਰੀ ਕਰਦਾ, ਕਿਉਂਕਿ ਸਤਿਗੁਰੂ ਮਹਾਰਾਜ ਦਾ ਪਾਵਨ ਵਚਨ ਹੈ, ਇੱਥੇ ਪਿਆਰ ਦੀਆਂ ਖੇਡਾਂ ਨੇ। ਗੁਰੂ ਨਾਨਕ ਦੇ ਦਰ ਦੇ ਉੱਤੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਮੈਂ ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ 2 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਇੱਕ ਵਿਚਾਰ ਦੀ ਸਾਂਝ ਪਾ ਕੇ ਫਿਰ ਆਪਣੀ ਇਤਿਹਾਸ ਦੀ ਲੜੀ ਨੂੰ ਅੱਗੇ ਤੋੜਨ ਦਾ ਯਤਨ ਕਰਾਂਗਾ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਨੇ। ਸਤਿਗੁਰੂ ਮਹਾਰਾਜ ਦੇ ਦਰਸ਼ਨ ਦੁਆਰੇ ਕਰਨ ਵਾਸਤੇ ਗੁਰੂ ਦੀਆਂ ਸੰਗਤਾਂ ਵਹੀਰਾਂ ਕੱਟ ਕੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਣ ਲੱਗੀਆਂ। ਜਿੱਥੇ ਸੰਗਤਾਂ ਪਹੁੰਚਣ ਲੱਗੀਆਂ ਉੱਥੇ ਇੱਕ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਅੰਦਰ ਪਹੁੰਚਿਆ ਗੁਰਮੁਖ ਪਿਆਰਾ। ਗੱਲ ਕਰਨ ਲੱਗਿਆ ਮਨ ਦੀ ਅਵਸਥਾ ਦੀ, ਕਿਉਂਕਿ ਜਿਹੜੀ ਸਾਡੀ ਅਵਸਥਾ ਵੇਖਣ ਨੂੰ ਵਿੱਚ ਸਾਡੇ ਮਨ ਦਿਲ ਦੇ ਉੱਤੇ ਸਾਡੇ ਤਨ ਵਿਖਾਵੇ ਮਾਤਰ ਹੋਰ ਨੇ ਤੇ ਮਨ ਸਾਡਾ ਕਿਤੇ ਹੋਰ ਟਿਕਿਆ ਹੋਇਆ। ਉਹ ਗੁਰਮੁਖ ਪਿਆਰਾ ਜਦੋਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਪਹੁੰਚਿਆ, ਉਹਨੇ ਆਪਣੇ ਗਲ ਦੇ ਵਿੱਚ ਇੱਕ ਫੱਟੀ ਲਿਖ ਕੇ ਪਾਈ ਹੋਈ ਹੈ। ਉਹ ਫੱਟੀ ਉੱਤੇ ਲਿਖਿਆ ਹੋਇਆ, ਤਖਤੀ ਉੱਤੇ ਲਿਖਿਆ ਹੋਇਆ, ਮੈਂ ਮੌਨ ਧਾਰੀ ਹਾਂ, ਮੈਂ ਕਿਸੇ ਦੇ ਨਾਲ ਗੱਲ ਨਹੀਂ ਕਰਦਾ। ਉਹ ਜਦੋਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚਿਆ, ਉਹਦੇ ਗਲ ਦੇ ਵਿੱਚ ਪਾਈ ਫੱਟੀ ਸੰਗਤਾਂ ਨੇ ਵੇਖੀ, ਬੜੀਆਂ ਹੈਰਾਨ ਹੋਈਆਂ। ਹਰੇਕ ਗੁਰਮੁਖ ਪਿਆਰਾ ਗੁਰੂ ਦਾ ਸਿੱਖ ਆਪਣੇ ਜੀਵਨ ਦੇ ਵੱਲ ਝਾਤ ਮਾਰਨ ਲੱਗਿਆ ਕਿ ਵੇਖੋ ਇਹਦਾ ਜੀਵਨ ਕਿੰਨਾ ਪਵਿੱਤਰ ਹੋਵੇਗਾ, ਜਿਹੜਾ ਕਿਸੇ ਦੇ ਨਾਲ ਬੋਲਦਾ ਨਹੀਂ, ਜਿਹਨੇ ਆਪਣੇ ਗਲ ਦੇ ਵਿੱਚ ਇੱਕ ਤਖਤੀ ਇੱਕ ਫੱਟੀ ਲਿਖ ਕੇ ਪਾਈ ਹੋਈ ਆ, ਮੈਂ ਮੌਨ ਧਾਰੀ ਹਾਂ, ਮੈਂ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ। ਉਹ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ, ਗੁਰੂ ਮਹਾਰਾਜ ਨੇ ਉਸ ਦੇ ਆਉਂਦਿਆਂ ਨੂੰ ਵੇਖਿਆ, ਦਿਲਾਂ ਦੀਆਂ ਜਾਣਨ ਹਾਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਉਹਦੇ ਚਿਹਰੇ ਵੱਲ ਦੇਖ ਕੇ ਗੁਰੂ ਮਹਾਰਾਜ ਮੁਸਕਰਾਏ। ਉਹਨੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਉੱਤੇ ਸੀਸ ਝੁਕਾਇਆ। ਕੁਝ ਗੁਰੂ ਕੇ ਸਿੱਖਾਂ ਨੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਉਹਦੇ ਬਾਬਤ ਬੇਨਤੀ ਵੀ ਕੀਤੀ ਕਿ ਸਤਿਗੁਰ ਜੀ ਇਹਦਾ ਜੀਵਨ ਕਿੰਨਾ ਉੱਚਾ ਤੇ ਸੁੱਚਾ ਹੋਵੇਗਾ, ਜਿਹੜਾ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ, ਇੱਕ ਕੇਵਲ ਤਾਂ ਕੇਵਲ ਉਸ ਪਰਮਾਤਮਾ ਦਾ ਨਾਮ ਆਪਣੇ ਮੁੱਖ ਦੇ ਵਿੱਚੋਂ ਅੰਦਰ ਹੀ ਅੰਦਰ ਜਪੀ ਜਾ ਰਿਹਾ, ਜਿਹਦੇ ਬੁੱਲ ਤੱਕ ਨਹੀਂ ਫਰਕਦੀ। ਦਿਲਾਂ ਦੀਆਂ ਜਾਣਨ ਹਾਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਗੁਰਸਿੱਖਾਂ ਦੇ ਮਨ ਦਾ ਸੰਕਾ ਨਿਮਿਤ ਕਰਨ ਦੀ ਖਾਤਰ, ਬਈਆ ਤਨ ਕਰਕੇ ਹੋਰ ਹੈ ਤੇ ਮਨ ਕਰਕੇ ਕੁਝ ਹੋਰ ਹੈ, ਗੁਰੂ ਮਹਾਰਾਜ ਨੇ ਉਸ ਨੂੰ ਭਰੇ ਦੀਵਾਨ ਦੇ ਵਿੱਚ ਆਵਾਜ਼ ਮਾਰੀ। ਗੁਰੂ ਮਹਾਰਾਜ ਆਖਣ ਲੱਗੇ, ਮੌਨ ਧਾਰੀ ਜੀ ਉੱਠ ਕੇ ਸਾਡੇ ਕੋਲ ਆਉਣਾ। ਗੁਰੂ ਮਹਾਰਾਜ ਦੇ ਜਦੋਂ ਕੋਲ ਪਹੁੰਚਿਆ, ਸਤਿਗੁਰੂ ਮਹਾਰਾਜ ਨੇ ਆਪਣੇ ਇੱਕ ਸਿੰਘ ਨੂੰ ਇਸ਼ਾਰਾ ਕੀਤਾ, ਕੋਲ ਬੁਲਾਇਆ, ਕਹਿਣਾ ਕੀਤਾ, ਸਿੰਘ ਜੀ ਇਸ ਗੁਰਮੁਖ ਪਿਆਰੇ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਓ, ਇਹਨੂੰ ਰਾਤ ਆਪਣੇ ਘਰ ਦੇ ਵਿੱਚ ਰੱਖੋ, ਇਹਦੀ ਟਹਿਲ ਪਾਣੀ ਕਰੋ, ਇਹਦੀ ਸੇਵਾ ਕਰੋ। ਇਹ ਮੌਨ ਧਾਰੀ ਨੇ ਇਹਨਾਂ ਨੂੰ ਵਧੀਆ ਪਕਵਾਨ ਪਕਾ ਕੇ ਗੁਰੂ ਕੇ ਲੰਗਰ ਛਕਾਉਣੇ, ਇਹਨਾਂ ਦਾ ਮਨ ਪ੍ਰਸੰਨ ਹੋ ਜਾਵੇ, ਇਹਨਾਂ ਦੀ ਤਨ ਮਨ ਦੇ ਨਾਲ ਸੇਵਾ ਕਰਨੀ ਹੈ। ਗੁਰੂ ਦਾ ਸਿੱਖ
ਆਪਣੇ ਘਰ ਦੇ ਵਿੱਚ ਲੈ ਕੇ ਗਿਆ। ਆਪਣੇ ਘਰ ਦੇ ਵਿੱਚ ਜਾਂਦਿਆਂ ਤਰਜੀਆਂ ਆਖਿਆ ਬਿਠਾਉਣਾ ਕੀਤਾ। ਜਦੋਂ ਘਰ ਦੇ ਵਿੱਚ ਜਾ ਕੇ ਬਿਠਾਉਣਾ ਕੀਤਾ, ਉਸ ਗੁਰਮੁਖ ਪਿਆਰੇ ਨੇ ਆਪਣੀ ਸਿੰਘਣੀ ਨੂੰ ਆਵਾਜ਼ ਮਾਰੀ ਕਿ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲੋਂ ਘੱਲਿਆ ਹੋਇਆ ਗੁਰੂ ਗੁਰਮੁਖ ਪਿਆਰਾ ਪਹੁੰਚਿਆ, ਆਪਾਂ ਨੇ ਇਹਨਾਂ ਦੀ ਸੇਵਾ ਕਰਨੀ ਹੈ। ਗੁਰੂ ਮਹਾਰਾਜ ਦਾ ਹੁਕਮ ਹੈ ਕਿ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ, ਆਪਣੇ ਘਰ ਦੇ ਵਿੱਚ ਲਿਜਾ ਕੇ ਇਹਨਾਂ ਦੀ ਟਹਿਲ ਕਰਨੀ ਹੈ। ਤਾਂ ਉਸਨੇ ਆਪਣੇ ਪਤੀ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਪ੍ਰਸ਼ਾਦਾ ਥਾਲੀ ਦੇ ਵਿੱਚ ਪਰੋਸਿਆ। ਮੱਕੀ ਦੀ ਰੋਟੀ, ਉਹਦੇ ਉੱਪਰ ਅਚਾਰ ਰੱਖਿਆ, ਉਹ ਵੀ ਔਲੇ ਦਾ ਅਚਾਰ ਰੱਖ ਕੇ ਮੋਹਨ ਧਾਰੀ ਦੇ ਕੋਲ ਲੈ ਕੇ ਆਉਂਦਾ ਹੈ। ਤੇ ਗੁਰੂ ਕੇ ਸਿੱਖ ਨੇ ਕਹਿਣਾ ਕੀਤਾ ਕਿ ਮਹਾਂਪੁਰਖ ਜੀ ਪ੍ਰਸ਼ਾਦਾ ਛਕੋ। ਕੋਲ ਗਲਾਸ ਰੱਖ ਕੇ ਜਲ ਦਾ ਭਰ ਕੇ ਉਹ ਮੋਹਨ ਧਾਰੀ ਜਿਹਨੇ ਆਪਣੇ ਗਲ ਦੇ ਵਿੱਚ ਫੱਟੀ ਲੈ ਕੇ ਪਾਈ ਹੋਈ, ਮੈਂ ਕਿਸੇ ਨਾਲ ਗੱਲ ਨਹੀਂ ਕਰਦਾ, ਮੇਰੀ ਪਰਮਾਤਮਾ ਦੇ ਨਾਲ ਸਿੱਧੀ ਗੱਲ ਹੈ, ਜਿਵੇਂ ਅੱਜ ਵੀ ਬੜੇ ਪਖੰਡੀ ਗੱਲਾਂ ਦਾਵੇ ਨਾਲ ਕਹਿੰਦੇ ਨੇ। ਉਹਨੇ ਜਦੋਂ ਆਪਣੇ ਹੱਥਾਂ ਦੇ ਉੱਤੇ ਉਹ ਪ੍ਰਸ਼ਾਦਾ ਰੱਖਿਆ ਮੱਕੀ ਦਾ, ਉਹਦੇ ਉੱਤੇ ਰੱਖਿਆ ਔਲਾ, ਤੇ ਔਲਾ ਕਦੇ ਰੁੜ ਕੇ ਉੱਧਰ ਦੇ ਬੰਨੇ ਜਾਂਦਾ, ਕਦੇ ਉੱਧਰ ਲੈ ਜਾਂਦਾ। ਮੋਹਨ ਧਾਰੀ ਨੇ ਬੜਾ ਮਨ ਦੇ ਵਿੱਚ ਕ੍ਰੋਧ ਆਇਆ, ਬੜਾ ਹੈਰਾਨ ਹੋਇਆ ਕਿ ਗੁਰੂ ਮਹਾਰਾਜ ਨੇ ਆਖਿਆ ਸੀ ਇਹਦੀ ਸੇਵਾ ਟਹਿਲ ਪਾਣੀ ਕਰਨੀ। ਉਹਦੇ ਮਨ ਦੇ ਵਿੱਚ ਭਰਮ ਸੀ ਕਿ ਸ਼ਾਇਦ ਗੁਰੂ ਕਾ ਸਿੱਖ ਮੈਨੂੰ ਘਰ ਦੇ ਵਿੱਚ ਲਿਜਾ ਕੇ ਖੀਰ ਪੂਰੇ ਸਿਖਾਵੇਗਾ, ਅਨੇਕਾਂ ਪ੍ਰਕਾਰ ਦੇ ਪਕਵਾਨ ਮੇਰੇ ਸਾਹਮਣੇ ਲੈ ਕੇ ਆਵੇਗਾ। ਪਰ ਅੱਜ ਇੱਥੇ ਹੋਇਆ ਕੁਝ ਹੋਰ ਹੈ। ਔਖੇ ਸੌਖੇ ਨੇ ਉਹ ਪ੍ਰਸ਼ਾਦਾ ਚੱਕਿਆ, ਮਨ ਦੇ ਵਿੱਚ ਹੰਕਾਰ ਦੇ ਨਾਲ ਭਰਿਆ ਹੋਇਆ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਆਇਆ, ਦੀਵਾਨ ਸਜਿਆ ਹੋਇਆ। ਉਹ ਮੋਹਨ ਧਾਰੀ ਜਿਹਨੇ ਆਪਣੇ ਗੱਲ ਦੇ ਵਿੱਚ ਫੱਟੀ ਲੈ ਕੇ ਪਾਈ, ਮੈਂ ਕਿਸੇ ਨਾਲ ਗੱਲ ਨਹੀਂ ਕਰਦਾ, ਮੈਂ ਪੱਕਾ ਮੋਹਨ ਧਾਰੀ ਹਾਂ, ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਸਜੇ ਦੀਵਾਨ ਦੇ ਵਿੱਚ ਆ ਕੇ ਆਖਣ ਲੱਗਿਆ, ਸਤਿਗੁਰ ਜੀ ਤੁਹਾਡੇ ਚੰਗੇ ਸਿੱਖ ਨੇ, ਤੁਹਾਡੇ ਹੁਕਮ ਦੀ ਚੰਗੀ ਪਾਲਣਾ ਕੀਤੀ, ਤੁਸੀਂ ਆਖਿਆ ਸੀ ਇਹਦੀ ਬੜੇ ਸਤਿਕਾਰ ਦੇ ਨਾਲ ਘਰ ਦੇ ਵਿੱਚ ਲਿਜਾ ਕੇ ਸੇਵਾ ਕਰਨੀ, ਇਹ ਤੁਹਾਡੇ ਸਿੱਖ ਨੇ ਮੇਰੇ ਨਾਲ ਉਹ ਕੀਤਾ, ਮੈਂ ਕੁਝ ਦੱਸ ਨਹੀਂ ਸਕਦਾ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿਣਾ ਕੀਤਾ, ਗੁਰਮੁਖ ਜੀ ਕੀ ਹੋਇਆ ਤੁਹਾਡੇ ਨਾਲ? ਆਖਣ ਲੱਗਿਆ, ਮੈਂ ਤੁਸੀਂ ਸੋਚਿਆ ਵੀ ਅਸੀਂ ਟਹਿਰ ਪਾਣੀ ਕਰਨੀ, ਸੇਵਾ ਕਰਨੀ, ਇਹਨੇ ਮੇਰੇ ਘਰ ਦੇ ਵਿੱਚ ਜਾਂਦਿਆਂ ਸਾਰ ਹੱਥ ਦੇ ਉੱਤੇ ਇੱਕ ਮੱਕੀ ਦੀ ਰੋਟੀ ਟਿਕਾ ਦਿੱਤੀ, ਉਹਦੇ ਉੱਤੇ ਔਲਾ ਟਿਕਾ ਦਿੱਤਾ, ਜਦੋਂ ਮੈਂ ਬੁਰਕੀ ਤੋੜਾਂ ਤੇ ਕਦੇ ਉੱਧਰਲੇ ਬੰਨੇ ਕਦੇ ਉੱਧਰਲੇ ਬੰਨੇ। ਮੇਰੇ ਕਣਕੀਆਂ ਵਾਲੇ ਸਤਿਗੁਰੂ ਗੁਰੂ ਕੇ ਸਿੱਖਾਂ ਨੂੰ ਆਖਣ ਲੱਗੇ, ਗੁਰਮੁਖ ਪਿਆਰਿਓ, ਗੁਰਸਿੱਖੋ, ਇਹ ਤਨ ਕਰਕੇ ਕੁਝ ਹੋਰ ਸੀ, ਮਨ ਕਰਕੇ ਹੋਰ ਸੀ, ਜਿਹਨੇ ਆਪਣੇ ਗੱਲ ਦੇ ਵਿੱਚ ਇਹ ਦਾਵਾ ਕੀਤਾ ਮੈਂ ਮੋਹਨ ਧਾਰੀਆਂ, ਮੈਂ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ, ਆ ਤੁਹਾਡੇ ਸਾਹਮਣੇ ਦੇਖ ਲਓ ਕਿਸ ਤਰ੍ਹਾਂ ਗੱਲਾਂ ਕਰਦਾ। ਗੁਰੂ ਨੇ ਕਸਬੱਟੀ ਉੱਤੇ ਲਾਇਆ, ਪੱਕ ਦਾ ਪਰਚਾ ਪਾਇਆ, ਉਹਦੇ ਵਿੱਚੋਂ ਫੇਲ ਹੋ ਗਿਆ। ਇਸੇ ਤਰ੍ਹਾਂ ਅੱਜ ਦੇ ਗੰਭੀ ਪਖੰਡੀਆਂ ਦਾ ਜੀਵਨ ਆ, ਤਨ ਕਰਕੇ ਕੁਝ ਹੋਰ ਤੇ ਮਨ ਕਰਕੇ ਕੁਝ ਹੋਰ ਨੇ। ਆਓ ਗੁਰਮਤੀਆਂ ਵਿਚਾਰਾਂ ਦੀ ਸਾਂਝ ਕਰਨ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਨੇ ਦੱਖਣ ਦੀ ਧਰਤੀ ਉੱਤੇ, ਨੰਦੇੜ ਦੀ ਧਰਤੀ ਉੱਤੇ ਪਹੁੰਚੇ, ਉਹ ਧਰਤੀ ਉੱਤੇ ਪਹੁੰਚੇ ਜਿੱਥੇ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਬੈਠਾ ਮਾਧੋ ਦਾਸ ਵੈਰਾਗੀ। ਉਸ ਨੂੰ ਸਤਿਗੁਰਾਂ ਨੇ ਖੰਡੇ ਵਾਟ ਦਾ ਅੰਮ੍ਰਿਤ ਪਾਨ ਕਰਵਾਇਆ, ਅੰਮ੍ਰਿਤ ਪਾਨ ਕਰਵਾ ਕੇ ਉਹਦਾ ਨਾਮ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਮਾਧੋ ਦਾਸ ਵੈਰਾਗੀ ਤੋਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਜੀਵਨ ਦੇ ਵਿੱਚ ਇੱਕ ਨਵਾਂ ਇਨਕਲਾਬ ਆਇਆ, ਉਹਦਾ ਜੀਵਨ ਬਦਲਿਆ ਗਿਆ। ਉਸ ਨੇ ਖੰਡੇ ਵੱਟ ਦੇ ਅੰਮ੍ਰਿਤ ਪਾਨ ਕਰਨ ਤੋਂ ਉਪਰੰਤ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਉਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਪੰਥ ਦਾ ਪਹਿਲਾ ਜਥੇਦਾਰ ਸਾਥ ਕੇ ਪੰਜਾਬ ਦੀ ਧਰਤੀ ਵੱਲ ਉਹਨਾਂ ਜ਼ਾਲਮਾਂ ਨੂੰ ਸੋਧਣ ਵਾਸਤੇ ਤੋਰਨਾ ਕੀਤਾ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਉਹਦੀ ਮੁਰਦਾ ਹੋਈ ਅਣਖ ਨੂੰ, ਮੁਰਦਾ ਹੋਈ ਜ਼ਮੀਨ ਨੂੰ ਫਿਰ ਹਲੂਣਾ ਦਿੱਤਾ। ਜਿਹੜਾ ਕਹਾਣੀ ਦੇ ਬੱਚਿਆਂ ਤੋਂ ਡਰਦਾ ਮਾਰਾ ਇੱਕ ਵੈਰਾਗੀ ਸਾਧ ਬਣ ਗਿਆ, ਅੱਜ ਮੁੜ ਕੇ ਉਸ ਲਾਜਪੂਤ ਘਰ ਦੇ ਵਿੱਚ ਪੈਦਾ ਹੋਇਆ, ਉਹਦੀ ਮੁੜ ਕੇ ਅੰਖ ਫਿਰ ਜਗਾਈ, ਉਹਦਾ ਹੱਥ ਮੁੜ ਕੇ ਫਿਰ ਤੇਗ ਦੇ ਮੁੱਠੇ ਉੱਤੇ ਗਿਆ।
ਗੁਰੂ ਮਹਾਰਾਜ ਨੇ ਉਹਦੇ ਨਾਲ ਸਿੰਘਾਂ ਦਾ ਜਥਾ ਤਿਆਰ ਕੀਤਾ। ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਬਾਜ ਸਿੰਘ, ਭਾਈ ਦਿਆ ਸਿੰਘ, ਭਾਈ ਰਾਮ ਸਿੰਘ, ਪੰਜ ਸਿੰਘਾਂ ਦਾ ਜਥਾ ਤਿਆਰ ਕਰਕੇ ਤੇ 20 ਸਿੰਘਾਂ ਦਾ ਜਥਾ ਹੋਰ ਤਿਆਰ ਨਾਲ ਕਰਕੇ ਇੱਕ ਨਗਾਰਾ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਇੱਕ ਇਨਸਾਨ ਸਾਹਿਬ ਆਪਣੇ ਭੱਥੇ ਦੇ ਵਿੱਚ 5 ਤੀਰ ਬੰਦਾ ਸਿੰਘ ਬਹਾਦਰ ਨੂੰ ਦੇਣੇ ਕੀਤੇ। ਸਤਿਗੁਰਾਂ ਨੇ ਆਖਿਆ, ਬੰਦਾ ਸਿੰਘ ਇਹ ਉਹ ਤੀਰ ਨੇ ਜਿੱਥੇ ਇਹਨਾਂ 5 ਤੀਰਾਂ ਵਿੱਚੋਂ ਇੱਕ ਤੀਰ ਚੱਲ ਜਾਵੇਗਾ ਉੱਤੇ ਪਰਨੇ ਉਹ ਲਿਆ ਦੇਣਗੇ। ਆਪਣੇ ਭੱਥੇ ਵਿੱਚੋਂ ਦੇ ਕੇ 5 ਤੀਰ ਦੇ ਕੇ ਸਿੰਘਾਂ ਦਾ ਜਥਾ ਤਿਆਰ ਇੱਕ ਨਦੇੜ ਦੀ ਧਰਤੀ ਤੋਂ ਇੱਕ ਬੈਰਾਗੀ ਸਾਹਿਬ ਦੇ ਉੱਤੇ ਕਿਰਪਾ ਕਰਕੇ ਰਹਿਮਤ ਕਰਕੇ ਬੰਦਾ ਸਿੰਘ ਬਹਾਦਰ ਬਣਾ ਕੇ ਸਿੱਖ ਪੰਥ ਦਾ ਪਹਿਲਾ ਜਥੇਦਾਰ ਸਾਹਿਬ ਕੇ ਪੰਜਾਬ ਦੀ ਧਰਤੀ ਵੱਲ ਜਾਲਮਾਂ ਨੂੰ ਸੋਧਣ ਵਾਸਤੇ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਸਾਪੜਾ ਇਉਂ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਸਿੰਘਾਂ ਦੇ ਜਥੇ ਨੂੰ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਕੋਲੋਂ ਲੈ ਕੇ ਥਾਪੜਾ ਗੁਰੂ ਕੇ ਖਾਲਸੇ ਨੇ ਲਾਈਆਂ ਨਗਾਰੇ ਉੱਤੇ ਚੋਟਾਂ ਸੱਜੇ ਬੋਲੇ ਸੋਹਣੇ ਹਾਲ ਦੇ ਜੈਕਾਰੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਨਬੇੜ ਦੀ ਧਰਤੀ ਤੋਂ ਚਾਲੇ ਪਾਏ ਚਲਦੇ ਚਲਦੇ ਵਹੀਰਾਂ ਕੱਤੇ ਹੋਏ ਜਿਸ ਸਮੇਂ ਪੰਜਾਬ ਦੀ ਧਰਤੀ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਪਹੁੰਚਣਿਆ ਸਾਰ ਜੋ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹੁਕਮਨਾਮਾ ਘੱਲਿਆ ਜਿਹਦੇ ਉੱਤੇ ਉਹਨਾਂ ਮਰਜੀਵੜੇ ਸਿੰਘਾਂ ਦਾ ਨਾਂ ਲਿਖਿਆ ਹੋਇਆ ਜਿਹੜੇ ਗੁਰੂ ਦੇ ਇੱਕ ਹੁਕਮ ਦੇ ਉੱਤੇ ਆਪਣੀਆਂ ਜਾਨਾਂ ਨਿਸ਼ਾਵਰ ਕਰ ਦੇਣ ਉਹਨਾਂ ਮਹਾਨ ਜਰਨੈਲਾਂ ਦਾ ਨਾਂ ਲਿਖਿਆ ਕੱਚੇ ਕੱਚੇ ਪਿੱਲਿਆਂ ਦਾ ਨਾਂ ਨਹੀਂ ਲਿਖਿਆ ਭਾਈ ਫਤਿਹ ਸਿੰਘ ਭਾਈ ਭਗਤੂ ਸਿੰਘ ਭਾਈ ਕਰਮ ਸਿੰਘ ਭਾਈ ਤਰਲੋਕ ਸਿੰਘ ਭਾਈ ਆਲੀ ਸਿੰਘ ਭਾਈ ਮਾਲੀ ਸਿੰਘ ਸਿੰਘਾਂ ਦੀ ਸੋਧੀ ਵਾਲੇ ਇਹਨਾਂ ਮਹਾਨ ਯੋਧੇ ਮਹਾਨ ਜਰਨੈਲਾਂ ਦਾ ਨਾਂ ਅਤੇ ਅਨੇਕਾਂ ਹੋਰ ਸਿੰਘਾਂ ਦਾ ਨਾਂ ਲਿਖਿਆ ਗਿਆ ਜਿਹੜੇ ਅਲੱਗ ਅਲੱਗ ਇਲਾਕਿਆਂ ਦੇ ਜਥੇਦਾਰ ਸਨ ਜਿਨ੍ਹਾਂ ਉੱਤੇ ਸਤਿਗੁਰੂ ਮਹਾਰਾਜ ਨੂੰ ਬੜਾ ਵੱਡਾ ਮਾਣ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਹੁਕਮਨਾਮਾ ਆਪਣੇ ਸਿੰਘਾਂ ਦੇ ਕੋਲ ਨਾਲ ਦੇ ਸਿੱਖਾਂ ਦੇ ਕੋਲ ਘੱਲਣਾ ਕੀਤਾ ਇਹ ਖਬਰਾਂ ਪੁੱਛੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਉੱਤੇ ਆਉਂਦੇ ਸਾਰ ਪਹਿਲਾਂ ਇਨਸਾਨਾਂ ਮਿਟਿਆ ਉਹਨਾਂ ਨੇ ਸਮਾਣੇ ਦਾ ਉਹ ਸਮਾਣੇ ਦੀ ਧਰਤੀ ਜਿੱਥੋਂ ਦੇ ਤਿੰਨ ਜਲਾਦ ਪਹਿਲਾਂ ਉਹ ਜਲਾਦ ਜਲਾਲੋਦੀਨ ਸਮਾਣੇ ਦਾ ਜਲਾਦ ਜਿਹਨੇ 11 ਨਵੰਬਰ ਸਨ 1675 ਈਸਵੀ ਨੂੰ ਮੇਰੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਤੇ ਤੇਗ ਦਾ ਵਾਰ ਕੀਤਾ ਗੁਰੂ ਮਹਾਰਾਜ ਦਾ ਸੀਸ ਧਰ ਤੋਂ ਅਲੱਗ ਕੀਤਾ ਉਹ ਸਮਾਣੇ ਦੇ ਜਲਾਦ ਜਿਨ੍ਹਾਂ ਨੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਫਰਜੰਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਸਰਹੰਦ ਦੀ ਧਰਤੀ ਉੱਤੇ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੇ ਹੁਕਮ ਦੇ ਅਨੁਸਾਰ ਪਹਿਲਾਂ ਕੰਧਾਂ ਦੇ ਵਿੱਚ ਚਿਣਿਆ ਬਾਅਦ ਦੇ ਵਿੱਚ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਕੋ ਕੋ ਕੇ ਸ਼ਹੀਦ ਕੀਤਾ ਜਿਵੇਂ ਬਾਬਾ ਬੰਦਾ ਸਿੰਘ ਨੇ ਲੈ ਕੇ ਸਿੰਘਾਂ ਦੇ ਜਥੇ ਨੂੰ ਨਾਲ ਹੋ ਕੇ ਤਿਆਰ ਬਰ ਤਿਆਰ ਜਿਵੇਂ ਸਮਾਣੇ ਦੀ ਧਰਤੀ ਉੱਤੇ ਉਹਨਾਂ ਗੁਰੂ ਨਾਨਕ ਦੇ ਘਰ ਦੇ ਦੁਖੀਆਂ ਨੂੰ ਸੋਧਾ ਲਾਇਆ ਉਹਨਾਂ ਲਈ ਨਾ ਤੋਂ ਜਾਣੂ ਢਾਡੀ ਜੱਥਾ ਇਉਂ ਕਰਵਾ ਰਿਹਾ।

ਜਦ ਉਹਨਾਂ ਸਮਾਣੇ ਦੇ ਜਲਾਦਾਂ ਨੂੰ ਗੁਰੂ ਕੇ ਖਾਲਸੇ ਨੇ ਸੋਧਾ ਲਾਇਆ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਕੇ ਖਾਲਸੇ ਨੂੰ ਕਹਿਣਾ ਕੀਤਾ ਕਿ ਹੁਣ ਸਾਡਾ ਅਗਲਾ ਨਿਸ਼ਾਨਾ ਉਹ ਸੰਧੌਲੇ ਦਾ ਨਵਾਬ ਉਸਮਾਨ ਖਾਂ, ਜਿਹਨੇ ਗੁਰੂ ਮਹਾਰਾਜ ਦੇ ਘਰ ਦੇ ਸੇਵਾਦਾਰ ਪੀਰ ਬਧੂ ਸਾਹ ਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ। ਪੀਰ ਬਧੂ ਸਾਹ ਉਹ ਹੈ ਜਿਹਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਪਹਿਲੀ ਜੰਗ ਭੰਗਾਣੀ ਦੀ ਜੰਗ ਦੇ ਵਿੱਚ ਆਪਣੇ 700 ਮਰੀਦ ਲੈ ਕੇ ਨਾਲ ਪਹੁੰਚਿਆ ਤੇ ਆਪਣੇ ਪੁੱਤਰ 3 ਪੁੱਤਰ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਕਰਵਾਏ। ਜਦੋਂ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਪੌਂਡਾ ਸਾਹਿਬ ਦੀ ਧਰਤੀ ਉੱਤੇ ਪੀਰ ਬਧੂ ਸਾਹਿਬ ਨੂੰ ਕਹਿਣਾ ਕੀਤਾ ਕਿ ਮੰਗ, ਤੂੰ ਕੀ ਮੰਗਣਾ ਚਾਹੁੰਦਾ? ਇਹ ਲੋਕ ਪਰਲੋਕ ਦਾ ਸੁੱਖ, ਦੁਨੀਆਂ ਦਾ ਧਨ ਦੌਲਤ ਰਾਜ ਭਾਗ ਮੰਗਣਾ ਕੀ ਮੰਗਣਾ ਚਾਹੁੰਦਾ? ਤਾਂ ਉਸ ਸਮੇਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਆਪਣੇ ਸਿਰ ਦੇ ਉੱਤੇ ਕੰਘਾ ਕਰ ਰਹੇ ਸੀ, ਤਾਂ ਉਸ ਸਮੇਂ ਗੁਰੂ ਦੇ ਪਿਆਰੇ ਨੇ ਕਹਿਣਾ ਕੀਤਾ ਕਿ ਸਤਿਗੁਰ ਜੀ, ਜੇ ਟੁੱਟੇ ਹੋ, ਜੇ ਕੁਝ ਦੇਣਾ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਕੰਘਾ ਮੈਨੂੰ ਦੇ ਦੇਵੋ, ਇਹਦੇ ਵਿੱਚੋਂ ਮੈਂ ਤੁਹਾਡੇ ਦਰਸ਼ਨ ਇੰਤਜ਼ਾਰ ਕਰ ਲਿਆ ਕਰਾਂਗਾ। ਉਹ ਗੁਰਮੁਖ ਪਿਆਰਾ ਜਦੋਂ ਆਪਣੇ ਘਰ ਦੇ ਵਿੱਚ ਪਹੁੰਚਿਆ ਤਾਂ ਉਸ ਦੀ ਬੇਗਮ ਨਸੀਰਾ ਨੇ ਵੇਖਿਆ ਕਿ ਜੰਗ ਦੇ ਵਿੱਚ ਜਿੱਥੇ ਆਪਣੇ ਮਰੀਦ ਸ਼ਹੀਦ ਕਰਾ ਕੇ ਪਹੁੰਚਿਆ, ਜਿੱਥੇ ਪੁੱਤਰ ਸ਼ਹੀਦ ਕਰਾ ਕੇ ਆਇਆ, ਵੇਖਣ ਤਾਂ ਗੁਰੂ ਦੇ ਕੋਲੋਂ ਕੀ ਵਡਿਆਈ ਲੈ ਕੇ ਆਇਆ, ਕੀ ਮਾਣ ਲੈ ਕੇ ਆਇਆ, ਤਾਂ ਕੀ ਵੇਖਿਆ? ਇੱਕ ਸੁਰੱਪਾ, ਇੱਕ ਕੰਘਾ, ਕੰਘੇ ਦੇ ਵਿੱਚ ਗੁਰੂ ਮਹਾਰਾਜ ਦੇ ਪਵਿੱਤਰ ਵਾਲ। ਵੇਖ ਕੇ ਹੈਰਾਨ ਹੋਈ, ਪਰ ਬਧੂ ਸਾਹਿਬ ਨੇ ਕਹਿਣਾ ਕੀਤਾ ਕਿ ਕਿਉਂ ਚਿੰਤਾ ਕਰਦੀ ਹੈ? ਉਹ ਮੇਰੇ ਪੁੱਤਰਾਂ ਦਾ ਨਾਂ ਰਹਿੰਦੀ ਦੁਨੀਆਂ ਤਾਈ ਇਸ ਦੁਨੀਆਂ ਦੇ ਉੱਤੇ ਅਮਰ ਰਹੇਗਾ, ਗੁਰੂ ਦੇ ਪਵਿੱਤਰ ਚਰਨਾਂ ਵਿੱਚ ਜਾਵ ਰਾਜੇ ਨੇ ਗੁਰੂ ਉੱਤੋਂ ਕੁਰਬਾਨ ਕਰ ਦਿੱਤੇ। ਉਹ ਗੁਰੂ ਦੀ ਦਾਤ ਸੀ, ਗੁਰੂ ਦੀ ਅਮਾਨਤ ਸੀ, ਉਹਦੇ ਹਵਾਲੇ ਕਰ ਦਿੱਤੀ। ਉਹ ਧਰਮੀ ਸਿੱਖ ਜਿਸ ਨੂੰ ਸੰਧੌਰੇ ਦੇ ਨਵਾਬ ਉਸਮਾਨ ਖਾਂ ਨੇ ਸ਼ਹੀਦ ਕੀਤਾ, ਉਸ ਨੂੰ ਸੋਧਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਸਿੰਘਾਂ ਨੂੰ ਨਾਲ ਚਾਲੇ ਪਾਏ। ਉਧਰੋਂ ਗੁਰੂ ਕੇ ਖਾਲਸੇ ਨੇ, ਗੁਰੂ ਕੇ ਸਿੱਖਾਂ ਨੇ ਮਾਝੇ ਮਾਲਵੇ ਦੁਆਬੇ ਦੇ ਵਿੱਚ ਜਿੱਥੇ ਤੱਕ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਵੱਲੋਂ ਘੱਲਿਆ ਆ ਹੁਕਮਨਾਮਾ ਪਹੁੰਚਾਇਆ, ਤਾਂ ਗੁਰੂ ਕਾ ਖਾਲਸਾ ਵਹੀਰਾ ਕੱਟ ਕੇ ਲੈ ਕੇ ਹੱਥਾਂ ਦੇ ਵਿੱਚ ਨੇਜੇ ਤਲਵਾਰਾਂ ਟਕੂਏ ਵਰਸਦੇ ਲੈ ਕੇ ਹੋ ਕੇ ਘੋੜਿਆਂ ਉੱਤੇ ਸਵਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਤਿਆਰ ਬਰ ਤਿਆਰ ਨਗਰਾਂ ਦੇ ਵਿੱਚ ਹੋ ਕੇ ਚਾਲੇ ਪਾ ਦਿੱਤੇ। ਇਸ ਗੱਲ ਦਾ ਪਤਾ ਸਰਹੰਦ ਦੇ ਸੂਬੇ ਵਜੀਦ ਖਾਨ ਨੂੰ ਲੱਗਿਆ। ਉਹਨੇ ਉਸੇ ਸਮੇਂ ਆਪਣੀਆਂ ਫੌਜਾਂ ਉਹ ਦਰਿਆ ਦੇ ਕਿਨਾਰੇ ਉੱਤੇ ਜਿੱਥੇ ਜਿੱਥੇ ਵੇਰੇ ਸਨ ਉੱਥੇ ਤੈਨਾਤ ਕਰ ਦਿੱਤੀਆਂ ਕਿ ਗੁਰੂ ਕਾ ਖਾਲਸਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਨਾ ਮਿਲ ਸਕੇ। ਰੋਪੜ ਦੇ ਕੋਲ ਬੜਾ ਘਮਸਾਨ ਦਾ ਜੰਗ ਹੋਇਆ। ਸਰਹੰਦ ਸੂਬੇ ਵਜੀਦ ਖਾਨ ਦੀਆਂ ਫੌਜਾਂ ਨੇ ਗੁਰੂ ਕੇ ਖਾਲਸੇ ਨੂੰ ਘੇਰਨ ਦਾ ਯਤਨ ਕੀਤਾ, ਪਰ ਗੁਰੂ ਕੇ ਖਾਲਸੇ ਦਿਲ ਦੇ ਵਿੱਚ ਜਜ਼ਬਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲਣ ਦਾ, ਇਹਨਾਂ ਬੈਰੀਆਂ ਨੂੰ ਸੋਧਣ ਦਾ, ਉਹਨਾਂ ਨੇ ਪਲਾਂ ਦੇ ਵਿੱਚ ਸਰਹੰਦ ਸੂਬੇ ਵਜੀਦ ਖਾਨ ਦੀਆਂ ਘੱਲੀਆਂ ਹੋਈਆਂ ਫੌਜਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਜਿੱਤ ਹਾਸਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਮਿਲੇ। ਉਧਰੋਂ ਗੁਰੂ ਕੇ ਖਾਲਸੇ ਨੇ ਹੰਡੌਰੇ ਉੱਤੇ ਫਤਿਹ ਹਾਸਲ ਕੀਤੀ, ਉਸ ਜ਼ਾਲਮ ਨੂੰ ਸੋਧਾ ਲਾਇਆ। ਸੋਧਾ ਲਾਉਣ ਤੋਂ ਉਪਰੰਤ ਗੁਰੂ ਕਾ ਖਾਲਸਾ ਬਨੂੜ ਦੀ ਧਰਤੀ ਉੱਤੇ ਪਹੁੰਚਿਆ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਟਿਕਾਣਾ ਕੀਤਾ, ਤੰਬੂ ਲਾਏ, ਝੰਡੇ ਗੱਡੇ, ਗੁਰੂ ਕਾ ਖਾਲਸਾ ਵਿਰਾਜਮਾਨ ਹੋਇਆ। ਤਾਂ ਇੱਥੇ ਆ ਕੇ ਗੁਰੂ ਕੀਆਂ ਸੰਗਤਾਂ, ਜਿਹੜੇ ਗੁਰੂ ਕੇ ਸਿੱਖ
ਦੂਰ ਦੁਰਾਡੇ ਤੋਂ ਚੱਲ ਕੇ ਆਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਬੜੀ ਵੱਡੀ ਗਿਣਤੀ ਵਿੱਚ ਖਾਲਸਾ ਫੌਜਾਂ ਤਿਆਰ ਹੋ ਗਈਆਂ ਤਾਂ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਸੂਬੇ ਵਜੀਦ ਖਾਨ ਨੂੰ ਇੱਕ ਖਤ ਲਿਖਿਆ। ਉਸ ਖਤ ਦੇ ਵਿੱਚ ਲਿਖਣਾ ਕੀਤਾ ਕਿ ਵਜੀਦ ਖਾਨ ਕਿਤੇ ਤੇਰੇ ਮਨ ਦੇ ਵਿੱਚ ਕੋਈ ਭਰਮ ਕੋਈ ਭੁਲੇਖਾ ਨਾ ਰਹਿ ਜਾਵੇ, ਤੇਰੇ ਦਿਲ ਦੀਆਂ ਕਿਤੇ ਦਿਲ ਦੇ ਵਿੱਚ ਨਾ ਰਹਿ ਜਾਣ, ਤੈਨੂੰ ਸੋਧਣ ਖਾਤਰ ਖਾਲਸਾ ਫੌਜਾਂ ਆ ਰਹੀਆਂ ਨੇ। ਕਲਗੀਆਂ ਵਾਲੇ ਸਤਿਗੁਰ ਵੱਲੋਂ ਸਭ ਤੇ ਭੇਜਿਆ ਹੋਇਆ ਦੇ ਕੇ ਥਾਪੜਾ ਬੰਦਾ ਸਿੰਘ ਬਹਾਦਰ ਲੋਹੇ ਦਾ ਸੁਆਗਾ ਬਣ ਕੇ ਤੇਰੇ ਕੀਤੇ ਹੋਏ ਪਾਪਾਂ ਦਾ ਤੈਨੂੰ ਅਹਿਸਾਸ ਕਰਾਉਣ ਵਾਸਤੇ ਆ ਰਿਹਾ। ਜਿਹਨਾਂ ਫੌਜਾਂ ਉੱਤੇ ਤੈਨੂੰ ਬੜਾ ਵੱਡਾ ਮਾਣ ਸੀ, ਦੇਖਾਂਗੇ ਤੇਰੇ ਝੂਠੇ ਨੰਦ ਨੂੰ ਜਿਹਨੇ ਆਖਿਆ ਸੀ ਸੱਪਾਂ ਦੇ ਪੁੱਤ ਕਦੇ ਕਿਸੇ ਦੇ ਮਿੱਤ ਨਹੀਂ ਹੋਇਆ ਕਰਦੇ, ਜੰਮਦੀਆਂ ਸੂਰਾਂ ਦੇ ਮੂੰਹ ਟਿੱਕੇ ਹੋਇਆ ਕਰਦੇ ਨੇ, ਉਹਨੂੰ ਵੀ ਵੇਖਾਂਗੇ ਵੇਖਾਂਗੇ ਤੇਰੇ ਉਸ ਅੱਕੇ ਧਕਾਣ ਪਾਪੀ ਗੰਗੂ ਨੂੰ। ਕਿਤੇ ਕੱਲ ਨੂੰ ਮਨ ਦੇ ਵਿੱਚ ਭੁਲੇਖਾ ਨਾ ਰੱਖੀ, ਆਪਣੀਆਂ ਫੌਜਾਂ ਤਿਆਰ ਕਰ ਜਿਹਨਾਂ ਉੱਤੇ ਤੇਰੇ ਫੌਜਾਂ ਦੇ ਉੱਤੇ ਤੈਨੂੰ ਬੜਾ ਵੱਡਾ ਮਾਣ, ਆਪਣੇ ਜਰਨੈਲਾਂ ਉੱਤੇ ਮਾਣ। ਅੱਜ ਸਿੱਖ ਪੰਥ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਕੋਰਾ ਕਾਗਜ਼ ਕੋਰੇ ਕਾਗਜ਼ ਦੀ ਇੱਕ ਦੇ ਉੱਤੇ ਸਰਹੰਦ ਸੂਬੇ ਵਜੀਦ ਖਾਨ ਨੂੰ ਇੱਕ ਖਤ ਕਿਉਂ ਲਿਖਣਾ ਕੀਤਾ।

ਬਾਬਾ ਬੰਦਾ ਸਿੰਘ ਬਹਾਦਰ ਨੇ ਖਤ ਲਿਖਿਆ, ਖਤ ਦੇ ਉੱਤੇ ਲਿਖਿਆ ਆਪਣੀਆਂ ਫੌਜਾਂ ਨੂੰ ਤਿਆਰ ਕਰ, ਕਿਤੇ ਕੱਲੂ ਤੇਰੇ ਮਨ ਦੇ ਵਿੱਚ ਕੋਈ ਭਰਮ ਭੁਲੇਖਾ ਨਾ ਰਹਿ ਜਾਵੇ ਕਿ ਖਾਲਸੇ ਪੰਥ ਨੇ ਅਚਾਨਕ ਮੇਰੇ ਉੱਤੇ ਆ ਕੇ ਹਮਲਾ ਕਰ ਦਿੱਤਾ। ਤੈਨੂੰ ਮੌਕਾ ਦਿੰਦੇ ਆ, ਤੈਨੂੰ ਸਮਾਂ ਦਿੰਦੇ ਆ, ਆਪਣੀ ਤਿਆਰੀ ਕਰ। ਤੈਨੂੰ ਸੋਧਣ ਵਾਸਤੇ ਗੁਰੂ ਕਾ ਖਾਲਸਾ ਪੰਥ ਆ ਰਿਹਾ, ਆਓ ਇੰਨੀ ਸੇਵਾ ਪ੍ਰਵਾਨ ਕਰਨੀ। ਇਤਿਹਾਸ ਦੀਆਂ ਰਹਿੰਦੀਆਂ ਵਿਚਾਰਾਂ ਕੱਲ ਦੇ ਜਵਾਨਾਂ ਦੇ ਸਾਂਝੀਆਂ ਕਰਾਂਗੇ। ਸਮੁੱਚੀਆਂ ਸੰਗਤਾਂ ਵੱਲੋਂ ਪਿਆਰ ਆਇਆ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੁਟਾਨ ਕੁਟਾਨ ਧੰਨਵਾਦ ਸ਼ੁਕਰਾਨਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜੱਥਾ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀ ਵਾਲੇ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਂਡਸਾ, ਸਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਨੰਦ ਸਾਹਿਬ ਦੇ ਜਾਪੁਰ ਦੇ ਉਪਰੰਤ ਅਰਦਾਸਾਂ ਬੇਨਤੀਆਂ। ਫਤਿਹ ਕੋਲ ਪ੍ਰਵਾਨ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।